ਸਨਮਾਨਯੋਗ ਗੁਰੂ ਕੀ ਸੰਗਤ ਜੀਓ, ਦੋ ਜਹਾਨ ਮਾਲਕ ਸ਼ਬਦ ਗੁਰੂ ਦੀ ਪਾਵਨ ਹਜ਼ੂਰੀ ਵਿਚ ਜਦ ਬੈਠੇ ਹੋ, ਭਾਗਾਂ ਵਾਲੇ ਹੋ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀਅਤ ਦੇ ਪੁੰਜ ਹਨ, ਉੱਥੇ ਸੰਗੀਤ ਦੇ ਸੋਮੇ ਵੀ ਹਨ। ਗੁਰੂ ਗ੍ਰੰਥ ਸਾਹਿਬ ਜੀ ਆਬਾਦਤ ਦੇ ਨਾਲ ਨਾਲ ਸੰਗੀਤ ਦੇ ਮਹਾਨ ਸਮਰਾਟ ਵੀ ਹਨ। ਮੋਸਟਲੀ ਬਾਣੀ ਰਾਗਾਂ ਅਤੇ ਤਾਲਾਂ ਵਿਚ ਹੈ। ਮੈਂ ਤੇ ਐਸਾ ਸਮਝਦਾ ਹਾਂ ਕਿ ਜਿਵੇਂ ਸ਼ਬਦ ਗੁਰੂ ਹੈ, ਸੰਗੀਤ ਸਿੱਖ ਹੈ। ਸਿੱਖ ਤੇ ਗੁਰੂ ਦਾ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ। ਸਿੱਖ ਗੁਰੂ ਤੋਂ ਬਿਨਾਂ ਸੋਹਣਾ ਨਹੀਂ ਲੱਗਦਾ। ਸੰਗੀਤ ਸ਼ਬਦ ਗੁਰੂ ਹੈ, ਸੰਗੀਤ ਸਿੱਖ ਹੈ। ਬਹੁਤ ਕੁਝ ਨਹੀਂ ਕਹਾਂਗਾ, ਤੁਸੀਂ ਆਲਮ ਵਿਦਵਾਨ ਲੋਕ ਤੇ ਗੁਰੂ ਕੇ ਸਿੱਖ ਬੈਠੇ ਹੋ। ਮੈਂ ਤੇ ਸਮਝਦਾ ਗੁਰੂ ਕਾ ਸਿੱਖ ਬਣਨਾ ਬੜੀ ਮਹਾਨਤਾ ਹੈ। ਇਹ ਬੱਚੀ ਅਨਾਊਂਸ ਕਰਦੀ ਸੀ, ਸ਼ਾਇਦ ਇਹਨਾਂ ਦੇ ਅੰਡਰਸਟੈਂਡਿੰਗ ਚ ਫਰਕ ਰਿਹਾ ਹੈ। ਬਾਈ ਸਿੱਖ ਨਹੀਂ, ਸੇਵਕ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਦਾ ਸਦਕਾ ਇਸ ਧਰਤੀ ਤੇ 21 ਅੰਮ੍ਰਿਤ ਸੰਚਾਰ ਆਪਣੇ ਹੱਥੀਂ ਕੀਤੇ ਹਨ। 22ਵਾਂ ਇੱਕ ਅੰਮ੍ਰਿਤ ਸੰਚਾਰ ਅਸੀਂ ਕੀਤਾ, ਜਿਸ ਦੀ ਸਰਪ੍ਰਸਤੀ ਹੈਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਕਰ ਰਹੇ ਸੀ। 22 ਕੀਤੇ ਹਨ, ਉਹਦੇ ਵਿਚ ਮਸਕੀਨ ਜੀ, ਹੈਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ, ਵੈਦ ਗੁਰਚਰਨ ਸਿੰਘ ਜੀ, ਭਾਈ ਦਲੀਪ ਸਿੰਘ ਦਰਦੀ ਤੇ ਦਾਸ, ਉਹ ਵਾਲ ਸਾਲ ਵਿਚ ਕੀਤਾ ਸੀ। ਉਂਝ 21 ਅੰਮ੍ਰਿਤ ਸੰਚਾਰ ਸੇਵਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਨਿਸ਼ਕਾਮਤਾ ਸਹਿਤ ਆਪ ਨਿਭਾਏ ਹਨ। ਇਹ ਖੁਸ਼ਕਿਸਮਤੀ ਹੈ। ਖੈਰ, ਤੁਹਾਡੇ ਸਾਹਮਣੇ ਜੈਤ ਸ੍ਰੀ ਮਹੱਲਾ ਪੰਜਵਾਂ। ਵੀਰ ਜੀ ਜੈਤ ਸ੍ਰੀ ਗਾ ਕੇ ਗਏ ਹਨ, ਮੇਰੇ ਗੁਰਭਾਈ ਹਨ, ਤੇ ਮੇਰੇ ਵੀ ਬੈਠਿਆਂ ਥੱਲੇ ਖਿਆਲ ਆਇਆ ਵੀ ਇੱਕੋ ਉਸਤਾਦ ਦੇ ਸ਼ਾਗਿਰਦ ਹਾਂ। ਕੋਮਲ ਜੀ ਤੇ ਸੇਵਾ ਵਿਚ ਬੈਠ ਕੇ ਇਨ੍ਹਾਂ ਨੇ ਤਲੀਮ ਹਾਸਲ ਕੀਤੀ ਹੈ, ਤੇ ਗਾਲਬਨ ਮੈਨੂੰ ਵੀ ਉਨ੍ਹਾਂ ਕੋਲ ਬੈਠਣ ਦਾ ਸਮਾਂ ਬਣਿਆ। 48 ਸਾਲ ਤਾਂ ਮੈਨੂੰ ਕੀਰਤਨ ਕਰਦਿਆਂ ਹੋ ਗਏ ਹਨ, ਅੱਧੀ ਸਦੀ ਹੈ। ਖੈਰ, ਜੈਤ ਸ੍ਰੀ ਮਹੱਲਾ ਪੰਜਵਾਂ ਪੂਰਬੀ ਥਾਠ ਦਾ ਮੇਰੇ ਵੀਰ ਜੀ ਥਿਊਰੀ ਤੁਹਾਨੂੰ ਦੱਸ ਹੀ ਗਏ ਹਨ, ਫਿਰ ਵੀ ਮੈਂ ਰਿਪੀਟ ਕਰ ਦੇਵਾਂ। ਪੂਰਬੀ ਥਾਠ ਦਾ ਔੜਵ ਸੰਪੂਰਨ ਰਾਗ ਹੈ। ਔੜਵ ਤੋਂ ਮੁਰਾਦ 5 ਸੁਰ, ਜਾਂਦਿਆਂ 5 ਸੁਰ ਲੱਗਦੇ ਹਨ, ਆਉਂਦਿਆਂ 7 ਸੁਰ ਲੱਗਦੇ ਹਨ, ਜਾਂਦਿਆਂ ਰਿਖਵ ਤੇ ਦੈਵਤ ਵਿਵਰਜਿਤ ਹੈ, ਆਉਂਦਿਆਂ ਸੰਪੂਰਨ ਹੈ। ਇਸ ਵਿਚ ਅਸੀਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੇ ਤੁਹਾਡੀ ਅਸੀਸ ਸਦਕਾ ਪੰਜ ਤਾਲ ਦੀ ਸਵਾਰੀ ਗਾਇਨ ਕਰਦੇ ਪਏ ਹਾਂ। 15 ਮਾਤੇ ਦੀ ਜਿਸ ਦੇ ਹੁੰਦੇ ਹਨ, ਬਹੁਤਾ ਸਮਾਂ ਨਹੀਂ ਲਵਾਂਗੇ, ਸ਼ਬਦ ਵੀ ਰੀਤ ਵੀ ਗਾਇਨ ਕਰਾਂਗੇ, ਪਰ ਚੂੰਕਿ ਇਹ ਇੱਕ ਪਰੰਪਰਾ ਹੈ, ਇੱਥੇ 72 ਤੋਂ ਮੈਂ ਆਇਆ ਹਾਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਹਰ ਸਾਲ ਕੀਰਤਨ ਦਰਬਾਰ ਵਿਚ ਸੇਵਕ ਨੂੰ ਯਾਦ ਕਰਦੇ ਸੀ, ਕਿਉਂਕਿ ਉੱਥੇ ਪਰੰਪਰਾ ਸੀ ਕਿਸੇ ਸਮੇਂ ਬੜੀ ਬਹੁਤ ਵਧੀਆ ਕਿ ਜਿਸ ਗੁਰੂ ਦਾ ਸ਼ਬਦ ਹੈ, ਜਿਸ ਰਾਗ ਵਿਚ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੋਵੇ ਉਨ੍ਹਾਂ ਦੇ ਪੁਰਬ ਤੇ, ਜਿਸ ਰਾਗ ਵਿਚ ਉਨ੍ਹਾਂ ਨੇ ਉਚਾਰਨ ਕੀਤਾ ਉਸ ਰਾਗ ਵਿਚ ਹੋਵੇ। ਮੈਂ ਤੇ ਐਸਾ ਸਮਝਦਾ ਹਾਂ ਜਿਵੇਂ ਕੁਝ ਸਿੱਖੀ ਦੇ ਬੜੇ ਕੀਮਤੀ ਸਿਧਾਂਤ ਸਿੱਖ ਜਗਤ ਵਿਚੋਂ ਅਲੋਪ ਹੋ ਗਏ ਹਨ, ਉਸ ਤਰ੍ਹਾਂ ਸੰਗੀਤ ਵੀ ਅਲੋਪ ਹੋ ਗਿਆ ਹੈ। ਬਹੁਤ ਕੀਮਤੀ ਸਿਧਾਂਤ ਪ੍ਰਦਰਸ਼ਨੀ ਹੈ। ਸਿੱਖ ਸੂਰਤ ਤੇ ਸੀਰਤ ਨਾਲ ਸੋਹਣਾ ਲੱਗਦਾ ਹੈ। ਗੁਰੂ ਕੀ ਸੂਰਤ ਵੀ ਹੋਵੇ ਦਿੱਤੀ ਹੋਈ ਸਿੱਖ ਕੋਲੇ, ਤੇ ਸੀਰਤ ਵੀ ਹੋਵੇ, ਕੀਰਤਨ ਵੀ ਗੁਰੂ ਕੀ ਸੂਰਤ ਤੇ ਸੀਰਤ ਨਾਲ ਸੋਹਣਾ ਲੱਗਦਾ। ਸੂਰਤ ਕੀ ਹੈ? ਸ਼ਬਦ। ਸੂਰਤ ਕੀ ਹੈ? ਸੰਗੀਤ। ਸੀਰਤ ਕੀ ਹੈ? ਗੁਰੂ ਦੀ ਸਿੱਖਿਆ। ਤੋ ਖੈਰ, ਪੰਜ ਤਾਲ ਦੀ ਸਵਾਰੀ ਗਾਇਨ ਕਰਦੇ ਪਏ ਹਾਂ। 15 ਮਾਤਰੇ ਹਨ, ਜਿਸ ਦੇ ਅੰਤਰਾ ਆਖਾਂਗੇ 15 ਤਾਲ ਮਾਤਰੇ ਵਿਚ, ਫਿਰ ਦੂਸਰਾ ਅੰਤਰਾ ਹੋਵੇਗਾ ਯਕਤਾਲੇ ਵਿਚ, ਤੀਸਰਾ ਅੰਤਰਾ ਹੋਵੇਗਾ 3 ਤਾਲ ਵਿਚ, ਜਿਸ ਨੂੰ ਪੜਤਾਲ ਦੇ ਰੂਪ ਵਿਚ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੜਤਾਲਾਂ ਵੀ ਲਿਖੀਆਂ ਹਨ। ਤਾਲ ਤਾਂ ਲਿਖੇ ਹਨ, ਪੜਤਾਲ ਵੀ ਲਿਖੇ ਹਨ। ਤੋ ਖੈਰ, ਕੋਸ਼ਿਸ਼ ਕਰਾਂਗੇ ਕਿ ਸੰਗੀਤ ਦੇ ਨਾਲ ਨਾਲ ਗੁਰਬਾਣੀ ਦੀ ਪੰਕਤੀ ਸਿੱਖ ਸੰਗਤਾਂ ਨੂੰ ਬਿਲਕੁਲ ਸਪਸ਼ਟ ਰੂਪ ਵਿਚ ਸਮਝ ਵਿਚ ਆਵੇ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵੋਂ ਅਨਦਿਨ ਨੀਤ, ਖੋਲ ਕਪਟ ਗੁਰੂ ਮੇਲੀਆ, ਨਾਨਕ ਹਰ ਸੰਗ ਮੀਤ। ਸਲੋਕ ਹੈ, ਇਕਾਗਰਤਾ ਸਹਿਤ ਸੁਣਨਾ।

ਇੱਥੇ ਹੀ ਸਮਾਪਤੀ ਹੈ। ਹਾਰਦਿਕ ਤੌਰ ਤੇ ਗੁਰੂ ਸਾਹਿਬ, ਗੁਰੂ ਕੀ ਸੰਗਤ ਤੇ ਉਹਨਾਂ ਸਮੂਹ ਗੁਰੂ ਪਿਆਰਿਆਂ ਦਾ ਜਿਨ੍ਹਾਂ ਨੇ ਬੜਾ ਸੁੰਦਰ ਸੰਗੀਤਕ ਢੰਗ ਨਾਲ ਇਹ ਸਮਾਗਮ ਰਚਿਆ ਹੈ, ਉਹਨਾਂ ਸਮੂਹ ਦਾ ਧੰਨਵਾਦੀ ਹਾਂ। ਇਤਨੇ ਸਮੇਂ ਵਿਚ ਕੀਰਤਨ ਕਰਦਿਆਂ, ਕੋਈ ਵਿਚਾਰਾਂ ਕਰਦਿਆਂ ਬੇਅੰਤ ਅਤਿਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ। ਸਮੂਹ ਦੇ ਧੰਨਵਾਦ ਨਾਲ ਫਤਿਹ ਦੀ ਸਾਂਝ ਪਾਈਏ ਜੀ।

ਉਸ ਦੇ ਨਾਲ ਜੋੜੀ ਦਾ ਬੜਾ ਸੰਬੰਧ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਹੈ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਨੇ ਇਸ ਵੇਲੇ, ਤੋ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਉਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆਂ ਬੈਠਿਆਂ ਮੇਰੇ ਧਿਆਨ 'ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝੋ, ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ। ਜੇ ਅਸੀਂ ਕਹੀਏ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਬਿਸਰ ਗਈ ਸਭ ਤਾਤ ਪੜਾਈ, ਜਬ ਤੇ ਸਾਧ ਸੰਗਤ ਮੁੜ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਸ ਮਤ ਸਾਧੂ ਤੇ ਪਾਈ। ਸਭ ਮਹਿ ਰਵ ਰਹਿਆ ਪ੍ਰਭ ਏਕ, ਏਖ ਪੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ। ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤਵਚਨ ਜੀ ਉੱਥੇ ਹੁਣੇ ਬੈਠਿਆ ਬੈਠਿਆ ਹੁਕਮਨਾਮਾ ਹੋਇਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ ਹੈ। ਇਹ ਚਾਰੇ ਭਰਾ ਨੇ। ਤੋ ਉਹਨਾਂ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ। ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸ਼ਰਮਣ ਕਰਨਾ, ਰਾਗ ਮਾਲ ਕੌਸ ਤੋਂ ਆਰੰਭ ਹੈ।

ਪੰਚਮ ਲਗਾਉਣ ਨਾਲ ਇਸ ਸੂਰਜ ਕੌਂਸ ਬਣ ਜਾਂਦਾ ਔਰ ਜੋ ਕੌਂਸ ਯੋਗ ਰਾਗ ਦੇ ਨਾਲ ਕੌਂਸ ਮਿਲਾਪ ਦੇ ਨਾਲ ਯੋਗ ਕੌਂਸ ਬਣ ਜਾਂਦਾ।

दो ताल तीसरी पंक्ति। और सूर्य कौन सा?

ਸਾਡੇ ਮਨ ਕਮਜ਼ੋਰ ਹਨ, ਸਾਡੀ ਸੁਰਤੀ ਪਦਾਰਥਾਂ ਦੇ ਵਿੱਚ ਖਚਿਤ ਹੋਣ ਕਰਕੇ ਅਸੀਂ ਸੋਚਦੇ ਹਾਂ ਪਤਾ ਨਹੀਂ ਫਲਾਣਾ ਕੰਮ ਨਹੀਂ ਸੌ ਰਿਹਾ, ਰੱਬ ਨੇ ਕਿਉਂ ਨਹੀਂ ਸਵਾਰਿਆ। ਅਸੀਂ ਕਈ ਵਾਰਾਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਵਿੱਚ ਵੀ ਦਖਲ ਦਿੰਦੇ, ਫਲਾਣੇ ਦਾ ਸੌਰ ਗਿਆ ਸਾਡਾ ਨਹੀਂ ਸੌ ਰਿਹਾ, ਪਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਬਈ ਕਿਹੜਾ ਪਦਾਰਥ ਕਿਹੜਾ ਸੁੱਖ ਕਿਸ ਵੇਲੇ ਤੇਰੀ ਝੋਲੀ ਵਿੱਚ ਪਾਉਣਾ। ਸਮਾਂ ਆਏਗਾ ਸਾਰੇ ਸੁੱਖ ਤੈਨੂੰ ਮਿਲ ਜਾਣਗੇ, ਤੇ ਜਿਹੜੀ ਵਸਤੂ ਵਾਹਿਗੁਰੂ ਨੇ ਤੈਨੂੰ ਨਹੀਂ ਦਿੱਤੀ ਸਮਝ ਲੈ ਕਿ ਤੇਰੇ ਲਈ ਉਹ ਦੁਖਦਾਈ ਸੀ, ਤੇਰੇ ਤੇ ਉਸਨੇ ਭਲਾ ਕੀਤਾ ਜਿਹੜੀ ਉਹ ਵਸਤੂ ਤੈਨੂੰ ਨਹੀਂ ਦਿੱਤੀ, ਕਿਉਂਕਿ ਗੁਰੂ ਤਾਂ ਸਦਾ ਹੀ ਭਲਾ ਲੋਚਦੇ, ਉਹ ਤਾਂ ਅਕਿਰਤ ਗਣਾਂ ਨੂੰ ਵੀ ਪਾਲਦਾ ਹੈ। ਕਿਆ ਤੂੰ ਉਹਦੇ ਹੁਕਮ ਵਿੱਚ ਚੱਲੇ ਲੋਕ ਪਰਲੋਕ ਦੇ ਸੁੱਖ ਨਾ ਦੇਵੇਗਾ ਤੈਨੂੰ, ਜ਼ਰੂਰ ਦੇਵੇਗਾ, ਪਰ ਜੇ ਸੇਵਕ ਹੈ ਤਾਂ ਕਾਲਾ ਨਾ ਪੈ, ਜੇ ਸੇਵਕ ਹੈ ਤਾਂ ਆਰਾਮ ਨਾ ਪਾਲ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਪਾਣੇ ਵਿੱਚ ਆਵੇ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸਤ ਸਤ ਸਤ ਕਰਕੇ ਮੰਨਦਾ ਉਹ ਸੇਵਕ ਹੈ, ਸਿੱਖ ਹੈ, ਸਖਾ ਹੈ, ਉਹ ਆਪਣੇ ਗੁਰੂ ਦੇ ਨਾਲ ਸੱਚੀ ਪ੍ਰੀਤ ਕਰ ਰਿਹਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਪਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ। ਆਪਣੇ ਪਾਣੇ ਜਿਹੜੇ ਚੱਲਦੇ ਹਨ ਉਹ ਸਦਾ ਦੁਖੀ ਰਹਿੰਦੇ ਹਨ, ਕਦੇ ਸੁੱਖ ਨਹੀਂ ਮਾਣ ਸਕਦੇ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਸਤਿਗੁਰ ਦਾਤਾ ਦਿਆਲ ਹੈ, ਉਹ ਤਾਂ ਸਦਾ ਦਿਆਲੂ ਹੈ, ਉਹ ਤਾਂ ਸਦਾ ਤੈਨੂੰ ਦੇ ਰਿਹਾ। ਜਿਸ ਨੂੰ ਦਇਆ ਸਦਾ ਹੋ, ਜਿਹਦੇ ਕੋਲੋਂ ਹੁੰਦੀ ਦਇਆ ਹੈ, ਜਿਹਦੇ ਕੋਲੋਂ ਮਿਲਦੀ ਬਖਸ਼ਿਸ਼ ਹੈ, ਉਸ ਦਾਤੇ ਨੂੰ ਕੋਸ ਰਿਹਾ, ਉਹ ਸਦਾ ਭਲਾ ਕਰ ਰਿਹਾ। ਬਈ ਤੇਰਾ ਤੇਰਾ ਕੰਮ ਹੈ, ਉਸ ਦਾ ਸ਼ੁਕਰਾਨਾ ਕਰ, ਉਹਦੇ ਗੁਣ ਗਾ।

ਮਨੁੱਖ ਦੇ ਉੱਪਰ ਬੜੀਆਂ ਰਹਿਮਤਾਂ ਕੀਤੀਆਂ ਹਨ, ਬੜੇ ਉਪਕਾਰ ਕੀਤੇ ਹਨ, ਪਰ ਇਹ ਮਨੁੱਖ ਨੂੰ ਕਿਤੇ ਇੱਕ ਕੋਈ ਵਸਤੂ ਨਾ ਮਿਲੇ, ਇਹ ਗੁਰੂ ਵੱਲੋਂ ਵਹਿਮੁਖ ਹੋ ਜਾਂਦਾ। ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਨੇ ਏਡੇ ਰੰਗ ਭਾਗ ਤੈਨੂੰ ਲਾਏ, ਸਭ ਤੋਂ ਵੱਡੀ ਤਾਂ ਤੇਰੇ ਤੇ ਇਹ ਕਿਰਪਾ ਕੀਤੀ ਕਿ ਤ੍ਰਿਗੜ ਜੂਨਾ ਵਿੱਚੋਂ ਤੈਨੂੰ ਕੱਢ ਕੇ 84 ਦੇ ਗੇੜ ਨੂੰ ਕੱਟ ਕੇ ਤੈਨੂੰ ਸੋਹਣਾ ਮਨੁੱਖਾ ਜਨਮ ਬਖਸ਼ਿਆ। ਫਿਰ ਤੇਰੇ ਰਹਿਣ ਦੇ ਪ੍ਰਬੰਧ, ਤੇਰੇ ਸਾਥ ਸੰਬੰਧੀ, ਤੇਰੀ ਰੱਖਿਆ ਲਈ, ਛਕਣ ਲਈ 36 ਪ੍ਰਕਾਰ ਦੇ ਭੋਜਨ, ਤੇ ਜਿੱਥੋਂ ਤੋਂ ਲੰਘਦੇ ਲੋਕੀ ਨਮਸਕਾਰਾਂ ਕਰਦੇ ਹਨ, ਇਹ ਕਿਹਦੀ ਕਿਰਪਾ ਹੈ? ਉਸ ਈਸ਼ਵਰ ਦੀ ਕਿਰਪਾ ਹੈ ਨਾ, ਨਹੀਂ ਤੇ ਤੇਰੇ ਵਰਗੇ ਕਈ ਅਨੇਕਾਂ ਰੁਲਦੇ ਫਿਰਦੇ ਹਨ ਜਿਨ੍ਹਾਂ ਨੂੰ ਕੋਈ ਵੇਖਦਾ ਤੱਕ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹ ਪ੍ਰਸ਼ਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੈ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤੀ ਪਾਵੈ, ਜਹ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਉਹ ਸਦਾ ਉਸ ਨੂੰ ਧਿਆਵਣਾ ਕਰ। ਜੇ ਕਿਤੇ ਪਰਮੇਸ਼ਰ ਦਾ ਸਿਮਰਨ ਤੈਨੂੰ ਭੁੱਲ ਜਾਵੇ ਤਾਂ ਚੇਤੇ ਕੀਤਾ ਕਰ ਉਸ ਮਾਲਕ ਦੇ ਗੁਣ, ਕਿ ਜਿਸ ਮਾਲਕ ਨੇ ਤੈਨੂੰ ਇਹ ਸੋਹਣਾ ਸਰੀਰ ਦਿੱਤਾ, ਕੰਚਨ ਵਰਗੀ ਦੇਹੀ ਦਿੱਤੀ ਹੈ, ਉਹਨਾਂ ਨੂੰ ਵੇਖ ਜਿਨ੍ਹਾਂ ਨੂੰ ਅੱਖਾਂ ਨਹੀਂ ਮਿਲੀਆਂ, ਉਹਨਾਂ ਨੂੰ ਵੇਖ ਜਿਹੜੇ ਤੁਰ ਨਹੀਂ ਸਕਦੇ, ਅਪਾਹਜ ਹਨ, ਉਹਨਾਂ ਨੂੰ ਵੇਖ ਜਿਨ੍ਹਾਂ ਦੀ ਕੋਈ ਪੁਸ਼ ਪ੍ਰਤੀਤ ਨਹੀਂ, ਉਹਨਾਂ ਨੂੰ ਪੁੱਛ ਜਿਹੜੇ ਹਸਪਤਾਲਾਂ ਵਿੱਚ ਪਏ ਹਾਏ ਹਾਏ ਕਰ ਰਹੇ ਹਨ ਰਾਤ ਦਿਨ, ਜਿਸ ਮਾਲਕ ਨੇ ਤੈਨੂੰ ਅਰੋਗ ਕੰਚਨ ਵਰਗੀ ਦੇਹੀ ਦਿੱਤੀ, ਏਡੀਆਂ ਖੁਸ਼ੀਆਂ ਨਾਲ ਜਿਸ ਵਾਹਿਗੁਰੂ ਨੇ ਤੇਰੀਆਂ ਚੋਲੀਆਂ ਭਰੀਆਂ ਹਨ, ਜੇ ਕੋਈ ਇੱਕ ਨਹੀਂ ਮਿਲਿਆ ਸੁੱਖ ਤਾਂ ਨਿਰੰਕਾਰ ਨੂੰ ਕੋਸ਼ ਨਹੀਂ, ਉਸ ਨੇ ਜੇ ਨਹੀਂ ਦਿੱਤਾ ਤੇਰੇ ਸੁਖ ਲਈ ਨਹੀਂ ਦਿੱਤਾ, ਤੇਰੇ ਭਲੇ ਲਈ ਨਹੀਂ ਦਿੱਤਾ, ਉਹ ਸਦਾ ਹੀ ਭਲਾ ਲੋਚਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸ਼ਰਧਾਲੂ ਦੰਪਤੀ ਗੁਰੂ ਕਾ ਸਿੱਖ ਔਰ ਸਿੰਘਣੀ ਅੰਮ੍ਰਿਤ ਵੇਲੇ ਜਾਗਦੇ ਹਨ, ਨਿਤਨੇਮ ਕਰਦੇ ਹਨ। ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਸੋਹਣਾ ਲਾਲ ਬਖਸ਼ਿਆ ਉਹਨਾਂ ਦੇ ਘਰ। ਗੁਰੂ ਕਾ ਸਿੱਖ ਕਹਿੰਦਾ, ਪਹਿਲਾਂ ਸਤਿਗੁਰਾਂ ਦੇ ਚਰਨਾਂ ਤੇ ਸੁਹਾ ਆਈਏ, ਇਹ ਸਫਲ ਹੋ ਜਾਵੇ, ਮੱਥਾ ਟੇਕਾ ਆਈਏ, ਉਸ ਮਾਲਕ ਦਾ ਸ਼ੁਕਰਾਨਾ ਕਰ ਆਈਏ ਜਿਸ ਮਾਲਕ ਨੇ ਇਹ ਸੋਹਣਾ ਲਾਲ ਬਖਸ਼ਿਆ। ਕਿਉਂਕਿ ਸਿਫਤੀ ਗੰਢ ਪਵੇ ਦਰਬਾਰ, ਪੁੱਤੀ ਗੰਢ ਪਵੇ ਸੰਸਾਰ, ਮਿੱਠੀ ਮੁਰਾਦ ਬੜੇ ਸਿਦਕ ਦੇ ਨਾਲ, ਬੜੇ ਪਿਆਰ ਦੇ ਨਾਲ ਨਿਤਨੇਮ ਕਰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੁੱਜੇ, ਆਓ ਕਰੋ ਦਰਸ਼ਨ, ਅਕਾਲ ਤਖਤ ਤੇ ਆਪ ਬਿਰਾਜਮਾਨ ਹਨ, ਜਿਧਰ ਵੇਖਦੇ ਹਨ ਮਾਨੋ ਮੇਰਾ ਦਾ ਮੀਂਹ ਵਸ ਰਿਹਾ। ਜੋ ਕੋਈ ਮਨ ਵਿੱਚ ਇੱਛਾ ਕਰਦਾ ਹੈ ਉਹਦੀਆਂ ਚੋਲੀਆਂ ਭਰ ਰਹੇ ਹਨ, ਤੇ ਜਦੋਂ ਇਸ ਦੰਪਤੀ ਨੇ ਆ ਕੇ ਮੱਥਾ ਟਿਕਾਇਆ ਇਸ ਬੱਚੇ ਨੂੰ, ਤੇ ਝੱਟ ਬੱਚਾ ਸਰੀਰ ਤਿਆਗ ਗਿਆ, ਸਰੀਰ ਤਿਆਗ ਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਸ਼ੀਰਵਾਦ ਦੇ ਕੇ ਕਹਿਣ ਲੱਗੇ, ਭਾਈ ਦਬਾ ਦੇ ਹੋ ਇਸ ਨੂੰ, ਜੋ ਮਾਲਕ ਕਰਦਾ ਭਲਾ ਕਰਦਾ, ਉਚਾਰਨ ਕਰੋ ਸ਼੍ਰੀ, ਜੋ ਵਾਹਿਗੁਰੂ ਕਰਦਾ ਭਲਾ ਕਰਦਾ। ਦਬਾ ਦਿੱਤਾ, ਬੜੇ ਨਿਰਾਸ਼ ਹੋ ਕੇ ਘਰ ਨੂੰ ਆਏ, ਭਾਈ ਗਏ ਸਾਂ ਖੁਸ਼ੀਆਂ ਮਾਣਨ ਤੇ ਦੁੱਖਾਂ ਦੀਆਂ ਝੋਲੀਆਂ ਭਰ ਕੇ ਆ ਗਏ।
ਗੁਰੂ ਕਾ ਸਿੱਖ ਆਪਣੀ ਘਰ ਵਾਲੀ ਨੂੰ ਸਮਝਾਉਂਦਾ, ਭਲੀ ਪੁਰਸ਼ੇ ਮਾਲਕ ਜੋ ਕਰਦਾ ਭਲਾ ਹੀ ਕਰਦਾ, ਪਤਾ ਨਹੀਂ ਇਸ ਵਿੱਚ ਹੀ ਸਾਡਾ ਕੋਈ ਭਲਾ ਹੋ। ਸਾਨੂੰ ਨਿਸ਼ਰਦ ਨਹੀਂ ਹੋਣਾ ਚਾਹੀਦਾ, ਸਿਦਕ ਨਹੀਂ ਹਾਰਨਾ ਚਾਹੀਦਾ, ਇਹ ਸਾਰੀਆਂ ਦਾਤਾਂ ਉਹਦੀਆਂ ਹਨ। ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਅਗਲੇ ਸਾਲ ਫਿਰ ਸੋਨਾ ਲਾਲ ਬਖਸ਼ਿਆ। ਹੁਣ ਘਰ ਵਾਲੀ ਦਾ ਜੀ ਨਹੀਂ ਕਰਦਾ ਕਿ ਲੈ ਜਾਵਾਂ, ਕਿਤੇ ਫਿਰ ਨਾ ਸਰੀਰ ਤਿਆਗ ਜਾਵੇ, ਪਤਾ ਨਹੀਂ ਕੀ ਕਾਰਨ ਹੈ। ਪਰ ਗੁਰੂ ਕੇ ਸਿੱਖ ਨੇ ਆਖਿਆ, ਜਿਸ ਬੱਚੇ ਨੇ ਗੁਰੂ ਕਾ ਦੀਦਾਰ ਨਹੀਂ ਕੀਤਾ, ਗੁਰੂ ਨੇ ਜਿਸ ਬੱਚੇ ਨੂੰ ਆਪਣਾ ਨਹੀਂ ਬਣਾਇਆ, ਉਹ ਸਾਡਾ ਵੀ ਨਹੀਂ। ਇਸ ਲਈ ਪਹਿਲੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਾਉਣੀ ਹੈ। ਭਗਵਾਨ ਤੂੰ ਮਨ ਨੂੰ ਡੁਲਾਏ ਮਨ ਨਾ ਕਰ, ਅਸੀਂ ਗੁਰੂ ਕੇ ਬੱਚੇ ਹਾਂ, ਉਹ ਸਾਡੇ ਮਾਤਾ ਪਿਤਾ ਹਨ, ਤੇ ਮਾਤਾ ਪਿਤਾ ਕਦੇ ਵੀ ਆਪਣੇ ਬੱਚਿਆਂ ਨਾਲ ਵਿਤਕਰਾ ਨਹੀਂ ਕਰਿਆ ਕਰਦੇ। ਪਿਆਰੀ ਸਾਧ ਸੰਗਤ, ਜਦੋਂ ਮੱਥਾ ਟਿਕਾਣ ਲਈ ਆਏ, ਸਤਿਗੁਰਾਂ ਦੇ ਚਰਨਾਂ ਤੇ ਲਿਟਾਇਆ, ਇਹ ਬੱਚਾ ਵੀ ਸਰੀਰ ਤਿਆਗ ਗਿਆ। ਉਚਾਰਨ ਕਰੋ ਸ੍ਰੀ। ਹੁਣ ਤਾਂ ਬੜਾ ਹੀ ਵੈਰਾਗ ਆਇਆ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਇਸ ਨੂੰ ਦਬਾ ਦਿਓ, ਜਪਜੀ ਸਾਹਿਬ ਦਾ ਪਾਠ ਕਰਕੇ ਤੇ ਦਬਾ ਦਿਓ। ਜੋ ਮਾਲਕ ਕਰਦਾ ਚੰਗੀ ਕਰਦਾ। ਬੜੇ ਨਿਰਾਸ਼ ਹੋਏ, ਪਰ ਇੱਕ ਪਾਸੇ ਗੁਰੂ ਕਾ ਸਿਦਕ ਵੀ ਹੈ, ਬਈ ਗੁਰੂ ਜੋ ਕਰਦਾ ਭਲੀ ਕਰਦਾ। ਪਿਆਰੀ ਸਤ ਸੰਗਤ, ਤੀਸਰੇ ਸਾਲ ਵੀ ਨਿਰੰਕਾਰ ਨੇ ਇੱਕ ਲਾਲ ਇਹਨਾਂ ਨੂੰ ਬਖਸ਼ਿਸ਼ ਕੀਤਾ। ਹੁਣ ਘਰ ਵਾਲੀ ਕਹਿੰਦੀ ਮੈਂ ਨਹੀਂ ਲੈ ਜਾਣਾ ਇਸ ਨੂੰ। ਗੁਰੂ ਕਾ ਸਿੱਖ ਕਹਿਣ ਲੱਗਾ, ਭਗਵਾਨ ਇਹ ਗੁਰੂ ਦੀਆਂ ਗੁਰੂ ਹੀ ਜਾਣਦਾ ਹੈ। ਇਸ ਵਾਸਤੇ ਅਸੀਂ ਗੁਰੂ ਕੇ ਜਿਉਂਦੇ ਮੋਹੇ, ਜਿੱਥੇ ਕਿੱਥੇ ਅਸੀਂ ਗੁਰੂ ਕੇ ਹਾਂ, ਸਾਡਾ ਤਨ ਮਨ ਧਨ ਪਰਿਵਾਰ ਸਭ ਗੁਰੂ ਕਾ ਹੈ। ਅਸੀਂ ਕਿਉਂ ਬੇਮੁਖ ਹੋ ਕੇ ਮਰੀ, ਕਿਉਂ ਬੇਮੁਖ ਹੋ ਕੇ ਵਿਚਰੀਏ, ਤੇ ਜਦੋਂ ਆਏ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਸਤਿਗੁਰਾਂ ਨੇ ਆਪਣਾ ਮਿਹਰ ਦਾ ਹੱਥ ਇਸ ਬੱਚੇ ਤੇ ਰੱਖਿਆ। ਸਦਾ ਚਿਰਨਜੀਵ ਰਹੋ, ਸੁਖ ਮਾਣੋ, ਗੁਰੂ ਘਰ ਦੀ ਖੁਸ਼ੀਆਂ ਮਾਣੋ। ਤੇ ਗੁਰੂ ਕਾ ਸਿੱਖ ਕਹਿੰਦਾ, ਮਹਾਰਾਜ ਪਹਿਲਿਆਂ ਨੂੰ ਵੀ ਇਹ ਅਸੀਸ ਦੇ ਦੇਣੀ ਸੀ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਪਰਮੇਸ਼ਰ ਦਾ ਹੁਕਮ ਐਵੇਂ ਸੀ, ਉਹਨਾਂ ਦਾ ਜਨਮ ਮਰਨ ਕੱਟਿਆ ਗਿਆ ਤੇ ਤੁਹਾਡੇ ਵੀ ਦੁੱਖ ਕੱਟੇ ਗਏ ਹਨ। ਪਹਿਲੇ ਬੱਚੇ ਨੇ 16 ਸਾਲ ਦੀ ਉਮਰ ਵਿੱਚ ਤੁਹਾਨੂੰ ਵਿਛੋੜਾ ਦੇਣਾ ਸੀ, ਤੇ ਕਿਤਨਾ ਦੁੱਖ ਹੁੰਦਾ। ਦੂਸਰੇ ਬੱਚੇ ਨੇ 25-26 ਸਾਲ ਦੀ ਉਮਰ ਵਿੱਚ ਵਿਆਹ ਕਰਾ ਕੇ ਤੁਹਾਨੂੰ ਵਿਛੋੜਾ ਦੇ ਜਾਣਾ ਸੀ, ਤੇ ਮਾਤਾ ਪਿਤਾ ਦੇ ਬੈਠਿਆਂ ਬੱਚਾ ਚਲਾ ਜਾਵੇ, ਕਲਜੇ ਨੂੰ ਛੇਕ ਪੈ ਜਾਂਦੇ ਹਨ। ਤੁਸੀਂ ਗੁਰੂ ਘਰ ਵਿੱਚ ਸਿਦਕ ਦੇ ਨਾਲ ਆਏ ਹੋ, ਪਿਆਰ ਦੇ ਨਾਲ ਆਏ ਹੋ, ਗੁਰੂ ਨੇ ਉਹਨਾਂ ਦਾ ਵੀ ਜਨਮ ਮਰਨ 84 ਕੱਟ ਦਿੱਤੀ ਹੈ, ਤੇ ਜਿਹੜੇ ਤੁਸੀਂ ਦੁੱਖ ਭੋਗਣੇ ਸੀ ਉਹ ਵੀ ਦੁੱਖ ਕੱਟੇ ਗਏ ਹਨ। ਤੋ ਇਸ ਵਾਸਤੇ ਗੁਰੂ ਜੋ ਕਰਦਾ ਭਾਈ ਭਲਾ ਹੀ ਕਰਦਾ। ਇਸ ਲਈ ਹਜ਼ੂਰ ਪਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ।

ਦਿਲਾਂ ਦੀਆਂ ਡੁਗਾਈਆਂ ਤੋਂ ਯਾਦ ਕਰ ਰਹੇ ਹਾਂ, ਜਿਨ੍ਹਾਂ ਨੂੰ ਆਪਾਂ ਪਿਆਰ ਦੇ ਨਾਲ ਕਲਗੀਆਂ ਵਾਲਾ ਕਹਿੰਦੇ ਹਾਂ, ਸਰਬੰਸ ਦਾਨੀ ਕਹਿੰਦੇ ਹਾਂ। ਬੜੀਆਂ ਬਖਸ਼ਿਸ਼ਾਂ ਕੀਤੀਆਂ ਕਲਗੀਆਂ ਵਾਲੇ ਪਾਤਸ਼ਾਹ ਨੇ ਇਸ ਦੁਨੀਆਂ ਉੱਤੇ, ਇਸ ਸੰਸਾਰ ਉੱਤੇ, ਇਸ ਸੰਸਾਰ ਦੇ ਜੀਆਂ ਉੱਤੇ। ਕਲਗੀਆਂ ਵਾਲੇ ਪਾਤਸ਼ਾਹ ਨੇ

ਅੱਜ ਦਾ ਦਿਹਾੜਾ ਪਵਿੱਤਰ ਦਿਹਾੜਾ ਮਨਾਉਂਦਿਆਂ ਹੋਇਆਂ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਪਾਤਸ਼ਾਹ ਫਰਮਾਨ ਕਰਦੇ ਨੇ ਇਹ ਜੋ ਖਾਲਸਾ ਹੈ ਇਹ ਮੇਰਾ ਹੀ ਰੂਪ ਹੈ। ਖਾਲਸੇ ਮੈਂ ਹੋ ਕਰੋ ਨਿਵਾਸ, ਮੈਂ ਇਸ ਖਾਲਸੇ ਵਿੱਚ ਹੀ ਨਿਵਾਸ ਕਰਦਾ ਹਾਂ। ਜੋ ਨੀਚ ਜਾਤਾਂ ਦੇ ਅਖੌਤੀ ਹਨ, ਗਰੀਬ ਹਨ, ਮਜ਼ਲੂਮ ਹਨ, ਗਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ, ਬੜੀਆਂ ਰਹਿਮਤਾਂ ਕੀਤੀਆਂ, ਦਰਜ਼ਾ ਦਿੱਤਾ, ਆਪਣਾ ਰੂਪ ਵੀ ਬਣਾ ਲਿਆ। ਸੋ ਆਓ ਸਾਧ ਸੰਗਤ ਜੀਓ, ਅੱਜ ਦੇ ਦਿਹਾੜੇ ਨੂੰ ਪਵਿੱਤਰ ਜਾਣਦਿਆਂ ਹੋਇਆਂ ਆਪਾਂ ਸਾਰੇ ਜਾਣੇ ਮਿਲ ਕੇ

ਸਾਰੇ ਜਾਣੇ ਉਹਦੇ ਚਰਨਾਂ ਦੇ ਨਾਲ ਧਿਆਨ ਲਾਈਏ, ਧਿਆਨ ਨੂੰ ਜੋੜੀਏ ਤੇ ਸਰਬੱਤ ਦਾ ਭਲਾ ਮੰਗੀਏ। ਤੇ ਪਾਤਸ਼ਾਹ ਫਰਮਾਨ ਕਰਦੇ ਹਨ।

ਕੋਈ ਗਰੀਬ ਹੈ, ਗਰੀਬੀ ਘਰ ਵਿੱਚ ਏਡੀ ਏਡੀ ਹੈ ਕਿ ਆਪਣੇ ਮੋਢਿਆਂ ਤੋਂ ਵੀ ਉੱਚੀ ਹੋ ਗਈ ਹੈ। ਇਹ ਜੋ ਗੋਲਕ ਹੈ, ਇਹ ਗੁਰੂ ਘਰ ਦੀ ਜੋ ਮਾਇਆ ਹੈ, ਤੇ ਇਹਨਾਂ ਗਰੀਬਾਂ ਵਾਸਤੇ, ਮਜ਼ਲੂਮਾਂ ਵਾਸਤੇ, ਲੰਗਰ ਵਾਸਤੇ ਜੋ ਪੀੜਿਤ ਲੋਕ ਹਨ, ਇਹ ਸਤਸੰਗ ਜੀਓ, ਇਹ ਜੋ ਗੋਲਕ ਹੈ,

ਸ਼ਬਦ ਵੀ ਗੌੜੀ ਚੇਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਸੇ ਰਾਗ ਵਿਚ ਇਹ ਸ਼ਬਦ ਉਚਾਰਿਆ ਹੈ ਭਗਤ ਜੀ ਨੇ। ਉਪਰ ਸਿਰੇ ਲੇਖ ਹੈ ਗੌੜੀ ਚੇਤੀ ਭਗਤ ਕਬੀਰ ਜੀ ਦਾ।

ਤੇ ਜੇ ਉਹਦੀ ਨੱਕ ਨਾ ਹੋਵੇ ਤੇ ਉਹ ਚੰਗਾ ਨਹੀਂ ਲੱਗਦਾ। ਪ੍ਰਣਵਤ ਨਾਮ ਦੇ ਉਹ ਨਾਕੇ ਬਿਨਾ ਨਾ ਸੋ ਹੈ ਪਤੀ ਸੁਲੱਖਣ। ਬੇਸ਼ੱਕ ਸਾਰੇ ਸ਼ਿੰਗਾਰ ਕੀਤੇ ਨੇ ਪਰ ਜੇ ਨੱਕ ਨਹੀਂ ਤੇ ਇਨਸਾਨ ਚੰਗਾ ਨਹੀਂ ਲੱਗਦਾ। ਇਸੇ ਵਾਸਤੇ ਭਗਤ ਜੀ ਨੇ ਕਿਹਾ ਤੇਰੇ ਕੋਲ ਸਾਰੇ ਸੁੱਖ ਨੇ, ਮਾਇਆ ਵੀ ਬਹੁਤ ਹੈ, ਰਹਿਣ ਵਾਸਤੇ ਘਰ ਵੀ ਹੈ, ਦੁਨੀਆਂ ਦਾ ਹਰ ਸੁੱਖ ਹੈ, ਪਰ ਜੇ ਤੇਰੇ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਤੇ ਸਮਝ ਜਿਸ ਤਰ੍ਹਾਂ

ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਪਰ ਸੇਠ ਕਹਿਣ ਲੱਗਾ, ਜਦ ਮੈਂ ਸਾਰਿਆਂ ਨੂੰ ਦਾਨ ਦਿੱਤਾ ਹੈ ਤੁਹਾਨੂੰ ਜ਼ਰੂਰ ਦੇਣਾ। ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ? ਦੂਸਰਿਆਂ ਨੂੰ ਤੇ ਥੋੜਾ ਸੋਨਾ ਦਿੱਤਾ ਹੈ, ਤੁਹਾਨੂੰ ਮੈਂ ਜ਼ਿਆਦਾ ਸੋਨਾ ਦਿਆਂਗਾ। ਕਿਉਂਕਿ ਸੇਠ ਦੇ ਮਨ ਵਿੱਚ ਹੰਕਾਰ ਹੈ, ਇਸ ਗੱਲ ਦਾ ਮਾਣ ਹੈ ਕਿ ਮੈਂ ਬੜਾ ਵੱਡਾ ਦਾਨੀ ਹਾਂ। ਕਹਿਣ ਲੱਗਾ, ਨਾਮਦੇਵ ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ? ਨਾਮਦੇਵ ਜੀ ਮੁਸਕਰਾ ਪਏ ਤੇ ਸਮਝ ਗਏ ਇਹਦੇ ਮਨ ਵਿੱਚ ਹੰਕਾਰ। ਕਹਿਣ ਲੱਗੇ, ਭਾਈ ਅਸੀਂ

ਪੱਤਰ ਲਿਖ ਕੇ ਕਿਹਾ, ਸੇਠ ਜੀ ਇਹ ਲੋ ਤੁਲਸੀ ਦਾ ਪੱਤਾ, ਉੱਤੇ ਰਾਮ ਲਿਖਿਆ। ਤਕੜੀ ਵਿੱਚ ਇੱਕ ਪਾਸੇ ਤੁਲਸੀ ਦਾ ਪੱਤਾ ਰੱਖ ਦਿਓ ਜਿਹਦੇ ਤੇ ਰਾਮ ਲਿਖਿਆ, ਤੇ ਤਕੜੀ ਦੇ ਦੂਸਰੇ ਪਾਸੇ ਸੋਨਾ ਪਾ ਦਿਓ। ਜਿੰਨਾ ਸੋਨਾ ਇਸ ਪੱਤੇ ਦੇ ਬਰਾਬਰ ਹੋਵੇਗਾ

ਉੱਤੇ ਨਹੀਂ ਉੱਠ ਰਿਹਾ। ਇੱਕ ਤੋਲਾ, ਦੋ ਤੋਲੇ, ਪੰਜ ਤੋਲੇ, ਦਸ ਤੋਲੇ ਕਰਦਿਆਂ ਕਰਦਿਆਂ ਜਿੰਨਾ ਵੀ ਸੋਨਾ ਸੀ ਉਸ ਤੱਕੜੀ ਵਿੱਚ ਪਾ ਦਿੱਤਾ, ਪਰ ਜਿਹੜੇ ਰਾਮ ਦੇ ਅੱਖਰ

ਸੋਨਾ ਗਰਭ ਵੀ ਉਹ ਦਾਨ ਕਰ ਦੇਵੇ। ਪਰ ਭਗਤ ਜੀ ਕਹਿੰਦੇ ਨੇ ਕੋਈ ਬਨਾਸ ਤਪ ਕਰੇ ਤੀਰਥ ਤੇ ਮਰੇ ਹਵਨ ਕੁੰਡ ਵਿੱਚ ਆਪਣੇ ਆਪ ਨੂੰ ਸਾੜ ਦੇਵੇ ਅਸਮੇਧ ਯੱਗ ਕਰੇ

ਤੇ ਕਰਦਾ ਪਰ ਮਨ ਵਿੱਚ ਹੰਕਾਰ ਹੈ ਤੇਰਾ ਦਾਨ ਤੇ ਕੁਝ ਵੀ ਨਹੀਂ ਅਗਰ ਇੰਨਾ ਕੋਈ ਦਾਨ ਕਰੇ ਇਤਨੇ ਤੀਰਥਾਂ ਤੇ ਕੋਈ ਜਾਵੇ ਤਾਂ ਫਿਰ ਵੀ ਉਹ ਪਰਮੇਸ਼ਰ ਦੇ ਨਾਮ ਬਰਾਬਰ ਨਹੀਂ ਹੋ ਸਕਦਾ ਕਿਉਂ ਕਿ ਪਰਮੇਸ਼ਰ ਪਰਮੇਸ਼ਰ ਦਾ ਨਾਮ ਸਭ ਤੋਂ ਵੱਡਾ ਇਹ ਤੀਰਥ ਉਹਦੇ ਨਾਮ ਕਰਕੇ ਨੇ ਇਹ ਦਾਨ ਪੁੰਨ ਉਹਦੇ ਨਾਮ ਕਰਕੇ ਹੈ ਫਿਰ ਨਾਮ ਦੇ ਬਰਾਬਰ ਕੋਈ ਕਿਸ ਤਰ੍ਹਾਂ ਹੋ ਸਕਦਾ ਇਸ ਵਾਸਤੇ ਕਿਹਾ ਹੈ ਭਾਈ ਉਸ ਪਰਮੇਸ਼ਰ ਦਾ ਨਾਮ ਜਪ ਉਹਦਾ ਸਿਮਰਨ

ਹਰ ਹਾਂ ਹਰ ਹਾਂ ਨਾਨਕ ਕਸਮ ਜਾਏ।

Vamos!

ਕੁਝ ਹੋਰ ਸੁਣਿਓ ਤੇ ਨਾਲ ਨਾਲ ਮਨ ਨੂੰ ਤੋਲਿਓ ਭਾਈ। ਜੋ ਕਲਗੀਧਰ ਜੀ ਨੇ ਰਹਿਤਨਾਮੇ ਵਿੱਚ ਸੋਝੀ ਪਾਈ ਹੈ, ਕਿੱਥੇ ਅਸੀਂ ਅੰਧੂਰੇ ਹਾਂ, ਕਿੱਥੇ ਪੂਰੇ ਹਾਂ, ਤੇ ਜਿੱਥੇ ਅੰਧੂਰੇ ਹਾਂ ਤੇ ਭਾਈ ਪੂਰੇ ਹੋਣਾ ਹੈ। ਗੁਰਮੁਖੋ ਜੀਵਨ ਬਣਾਉਣਾ ਹੈ। ਆ ਗੌਰ ਕਰਿਓ ਜੀ ਰਹਿਤਨਾਮੇ ਦੀਆਂ ਪੰਕਤੀਆਂ।

ਇਹ ਬੜੀ ਪੱਕੀ ਗੱਲ ਜੇ ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਸੰਗਤ ਕਰੋਗੇ ਬਾਬਾ ਜੀ ਆਖਦੇ ਸੀ ਬੜੀਆਂ ਬਖਸ਼ੀਸ਼ਾਂ ਮਿਲਦੀਆਂ ਨੇ ਤੇ ਭਾਵੇਂ ਹੋਰ ਕੁਝ ਵੀ ਨਾ ਮਿਲੇ ਆਖਦੇ ਸਨ ਇੱਕ ਵੱਡੀ ਚੀਜ਼ ਮਿਲਦੀ ਏ ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਸਤਸੰਗ ਕਰੀਏ ਤੇ ਰਾਤ ਦੇ ਕੀਤੇ ਪਾਪ ਧੋਤੇ।

ਸੰਤਾਂ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਨੇ, ਨਾਮ ਜਪਣ ਵਾਲਿਆਂ ਦੀ ਨਿੰਦਾ ਕਰਦੇ ਨੇ। ਐਸਾ ਵੀ ਹੈ, ਇੱਕ ਗੁਰਦੁਆਰੇ ਦਾ ਪ੍ਰਧਾਨ ਦੂਜੇ ਪ੍ਰਧਾਨ ਗੁਰਦੁਆਰੇ ਦੇ ਨੂੰ ਵੇਖ ਕੇ ਰਾਜ਼ੀ ਨਹੀਂ। ਕਈ ਜਗ੍ਹਾ ਐਸਾ ਵੀ ਹੈ, ਕੋਈ ਸਿੱਖ ਚੜ੍ਹਦੀ ਕਲਾ 'ਚ ਜਾ ਰਿਹਾ ਤੇ ਕੋਈ ਪਹਿਲੇ ਚੜ੍ਹਦੀ ਕਲਾ 'ਚ ਗਿਆ, ਉਹਨੂੰ ਵੇਖ ਕੇ ਰਾਜ਼ੀ ਨਹੀਂ। ਧੰਨ ਗੁਰੂ ਪਾਤਸ਼ਾਹ ਨੇ ਰਹਿਤਨਾਮੇ ਵਿੱਚ ਬੜੀ ਸੋਝੀ ਬਖਸ਼ੀ ਕਮਾਲ ਦੀ, ਨਾ ਸੰਤ ਦੀ ਨਾ ਸਿੱਖ ਦੀ ਕਿਸੇ ਦੀ ਨਿੰਦਿਆ ਕਰਨੀ ਕੀ, ਬੁਰਾ ਕਰਨਾ ਕੀ, ਬੁਰਾ ਸੋਚਣਾ ਵੀ ਨਹੀਂ। ਮਾਈ ਡੋਲਣੀ ਆਪਣੀ,

ਸੋਈ ਇਹ ਬੜੀ ਵੱਡੀ ਗੱਲ ਜੀ ਕਹਿੰਦੇ ਆਪਣੇ ਦੇ ਇੱਕ ਬੈਨ ਲਾ ਭਾਵੇਂ ਇੱਕ ਦਿਨ ਦਾ ਰੋਜ਼ ਇੱਕ ਸ਼ਬਦ ਯਾਦ ਕਰਨਾ ਜਵਾਨੀ ਭਾਵੇਂ ਹਫ਼ਤੇ ਚ ਇੱਕ ਸ਼ਬਦ ਕਰਨਾ ਜਵਾਨੀ ਕੰਠ ਕਹਿੰਦੇ ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਭਾਵੇਂ ਹਫ਼ਤੇ ਚ ਦੋ ਦਿਨ ਚ ਚਾਰ ਦਿਨ ਚ ਇੱਕ ਅੱਧਾ ਸ਼ਬਦ ਜਵਾਨੀ ਕੰਠ ਕਰਿਆ ਕਰੇ ਆਖੋ ਸਤਨਾਮ ਇੱਥੇ ਆ ਕੇ ਮੈਨੂੰ ਮਹਾਂਪੁਰਸ਼ਾਂ ਦਾ ਬਚਨ ਯਾਦ ਆ ਜਾਂਦਾ ਆਖਦੇ ਸਨ ਪੈਸਾ ਗੰਠ ਤੇ ਬਾਣੀ ਕੰਠ ਜਿਵੇਂ ਪੈਸਾ ਕੋਲ ਹੋਵੇ ਜੋ ਮਰਜ਼ੀ ਲੈ ਲਈਏ ਬਾਜ਼ਾਰ ਵਿੱਚੋਂ ਕਹਿੰਦੇ ਬਾਣੀ ਵੀ ਕੰਠ ਹੋਵੇ ਤੇ ਭਾਈ ਬੜੀਆਂ ਵੱਡੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਆ ਕਈ ਕੀਰਤਨੀਆਂ ਨੂੰ ਬੜੀ ਬਾਣੀ ਕੰਠ ਹੁੰਦੀ ਹੈ ਇੱਕ ਇੱਕ ਪੰਕਤੀ ਨਾਲ ਇੰਨੇ ਪ੍ਰਮਾਣ ਦਿੰਦੇ ਨੇ ਕਿ ਸੁਣਨ ਵਾਲਾ ਸਰੋਤਾ ਸ਼ਬਦ ਦੀ ਸਵਾਰੀ ਕਰਦਾ ਹੈ ਤੇ ਫਿਰ ਗਾਉਣ ਵਾਲੇ ਦੇ ਵੀ ਪੁੰਨ ਬਣਦੇ ਨੇ ਸੁਣਨ ਵਾਲੇ ਦੇ ਵੀ ਪੁੰਨ ਬਣਦੇ ਨੇ ਇਸ ਲਈ ਆਖਿਆ ਇੱਕ ਇਹ ਵੀ ਕੰਮ ਕਰਿਆ ਕਰ

ਸਿੱਖਾਂ ਨੇ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਸਤਿਗੁਰੂ ਜੀ ਸਿੱਖੀ ਕਿੰਨੀ ਤਰ੍ਹਾਂ ਦੀ ਹੈ? ਤੇ ਕਲਗੀਧਰ ਜੀ ਨੇ ਆਖਿਆ ਸੀ, ਪਿਆਰਿਓ ਪੰਜ ਤਰ੍ਹਾਂ ਦੀ ਸਿੱਖੀ ਹੈ। ਕਿਹੜੀ ਕਿਹੜੀ ਜੀ? ਧੰਦੇ ਦੀ ਸਿੱਖੀ, ਦੇਖਾ ਦੇਖੀ ਸਿੱਖੀ, ਸੂਝਵਾਨ ਸਿੱਖੀ, ਸਿਦਕ ਦੀ ਸਿੱਖੀ ਤੇ ਪ੍ਰੇਮ ਦੀ ਸਿੱਖੀ। ਆਖੋ ਸਤਨਾਮ। ਇਹ ਪੰਜ ਤਰ੍ਹਾਂ ਦੀ ਸਿੱਖੀ, ਜੇ ਧੰਦੇ ਦੀ ਸਿੱਖੀ ਇਹਨੂੰ ਆਖਦੇ ਨੇ ਕੀਰਤਨ ਦੀ, ਅਖੰਡ ਪਾਠ ਦੀ ਮਾਇਆ ਲੈਣੀ, ਇਹ ਵੀ ਪ੍ਰਵਾਨ ਹੈ ਗੁਰੂ ਘਰ ਵਿੱਚ। ਸਿੱਖੀ ਦੇਖਾ ਦੇਖੀ ਸਿੱਖੀ, ਕਿਸੇ ਨੂੰ ਵੇਖ ਕੇ ਜੀਵਨ ਬਦਲਣਾ, ਇਹ ਵੀ ਪ੍ਰਵਾਨ ਹੈ। ਸੂਝਵਾਨ ਸਿੱਖੀ, ਇਹ ਵੀ ਪ੍ਰਵਾਨ ਹੈ। ਦੇਖਾ ਦੇਖੀ ਸਿੱਖੀ, ਇਹ ਵੀ ਪ੍ਰਵਾਨ ਹੈ। ਸਿਦਕ ਦੀ ਸਿੱਖੀ, ਇਹ ਵੀ ਪ੍ਰਵਾਨ ਹੈ। ਤੇ ਕਲਗੀਧਰ ਜੀ ਨੇ ਆਖਿਆ ਸੀ, ਇਹ ਪੰਜੇ ਸਿੱਖੀਆਂ, ਪ੍ਰੇਮ ਦੀ ਸਿੱਖੀ, ਸਿਦਕ ਦੀ, ਸੂਝਵਾਨ, ਦੇਖਾ ਦੇਖੀ, ਧੰਦੇ ਦੀ, ਇਹ ਪੰਜੇ ਪ੍ਰਵਾਨ ਨੇ ਮੇਰੇ ਦਰ ਤੇ। ਆਖੋ ਸਤਨਾਮ। ਤੇ ਨਾਲ ਇੱਕ ਗੱਲ ਆਖੀ ਸੀ, ਭਾਈ ਇਹ ਪੰਜੇ ਤਾਂ ਪ੍ਰਵਾਨ ਨੇ, ਇੱਕ ਸ਼ਰਤ ਹੈ, ਇਹਨਾਂ ਪੰਜਾਂ ਸਿੱਖੀਆਂ ਦੇ ਵਿੱਚ ਪ੍ਰੇਮ ਸ਼ਾਮਲ ਹੋਵੇ। ਇੱਥੇ ਮਹਾਰਾਜ ਨੇ ਧੰਦੇ ਦੀ ਸਿੱਖੀ ਦਾ ਜ਼ਿਕਰ ਕੀਤਾ ਹੈ। ਜੇ ਕੋਈ ਸਿੱਖ ਪੁਜਾਰੀ ਹੈ ਭਾਈ, ਉਹਨੂੰ ਧੰਦੇ ਦੀ ਸਿੱਖੀ ਪ੍ਰਾਪਤ ਹੋਈ ਹੈ, ਤੇ ਕਿਹੋ ਜਿਹੀ ਧੰਦੇ ਦੀ ਸਿੱਖੀ ਕਰੇ ਜੀ? ਸੋਝੀ ਹੈ। ਜੇ ਕੋਈ ਸਿੰਘ

ਹੁਣ ਘਰ ਦਾ ਖਰਚਾ 4000 ਦਾ ਤੇ ਇਸ ਰੂਪ ਦੇ ਨਾਲ ਹੁਣ ਆਂਦਾ ਬੜਾ ਹੀ ਪਿਆ, ਦਾਦਾ 20-20 ਹਜ਼ਾਰ ਆ ਰਿਹਾ ਤੇ ਸਤਿਗੁਰ ਕਹਿੰਦੇ ਉਹਨੂੰ ਕੀ

ਅਸੀਂ ਕਹਿੰਦੇ ਹਾਂ ਜੀ ਅੱਜ ਗੁਰਪੁਰਬ ਹੈ, ਅੱਜ ਪੂਰਨਮਾਸ਼ੀ ਹੈ, ਅੱਜ ਸੰਗਰਾਂਦ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਚੰਗੇ ਚੰਗੇ ਦਿਨ ਆਉਣ ਤੇ ਤੇਰਾ ਚਿੱਤ ਕਰੇ ਕੁਝ ਕਰਾਂ ਤੇ ਕੀ ਕਰ। ਬੜੀਆਂ ਕੀਮਤੀ ਗੱਲਾਂ ਜੇ ਪੱਲੇ ਬਣੇ ਹੋ ਗੌਰ ਕਰੇ।

ਕਹਿੰਦੇ ਕੋਈ ਦਿਨ ਸੰਗਰਾਂਦ ਏ ਕੋਈ ਹੋਰ ਏ ਗੁਰਪੁਰਬ ਏ ਤਿੰਨ ਮੈਂ ਕੱਛ ਪ੍ਰਸ਼ਾਦ ਬਣਾਵੇ ਕਰ ਕੜਾ ਖਾਲਸੇ ਖਵਾਵੇ ਆਖੋ ਸਤਨਾਮ ਅੱਗੋਂ ਬੜੀ ਪਿਆਰੀ ਗੱਲ ਕਹੀ ਦੀ ਉਹ ਕਹਿ ਕੇ ਮੈਂ ਸਮਾਪਤੀ ਕਰਨਾ ਤੁਸੀਂ ਵੀ ਕਈ ਵਾਰੀ ਘਰਾਂ ਚ ਸੰਗਤ ਆਵੇ ਜਾਂ ਖੰਡ ਪਾਠ ਹੋਵੇ ਪ੍ਰਸ਼ਾਦ ਬਣਾਉਂਦੇ ਹੋ ਤੇ ਮਹਾਰਾਜ ਨੇ ਦੱਸਿਆ ਪ੍ਰਸ਼ਾਦ ਵੀ ਕਿਵੇਂ ਬਣਾਉਣਾ

ਉਹਨੂੰ ਇਹ ਉਪਦੇਸ਼ ਦਿੱਤਾ ਸੀ ਵਾਹਿਗੁਰੂ ਨਿਤ ਨਾਮ ਜਪੋ ਦੇਗ ਤੇ ਹਾਵਲ ਕੀ ਕਰੀਏ। ਇਹ ਤੇ ਹਾਵਲ ਦੀ ਦੇਗ ਇਹਨੂੰ ਕਹਿੰਦੇ, ਤਿੰਨੇ ਚੀਜ਼ਾਂ ਇੱਕੋ ਜਿਹੀਆਂ। ਮਹਾਰਾਜ ਨੇ ਕਿਹਾ ਕੜਾਹ ਪ੍ਰਸ਼ਾਦ ਵੀ ਕਿਵੇਂ ਬਣਾਉਣਾ, ਸੁਣ ਲੈ ਭਾਈ।

ਮਾਇਆ ਜਿੱਤ ਹਰ ਵਿਸਰੈ ਇਹ ਨਾ ਬੁਝੀ ਬਹੁ ਰੰਗ ਮਾਇਆ ਬਹੁ ਰੰਗ ਮਾਇਆ ਇਹ ਮਾਇਆ ਜਿੱਤ ਹਰ ਵਿਸਰੈ ਇਹ ਮਾਇਆ

प्यारे गुरुदेव, सच्चे पातशाह, सतगुरु साहिब श्री गुरु रामदास जी महाराज जी दे पावन पवित्र वचन, जो कि बहुत ही अगम्य रबी विचार है, सानू महाराज जी के शब्द द्वारा सुनने का एक मौका प्राप्त होया। जो आप जी की सेवा च गुरु महाराज जी का महान सिख्या भरिया उपदेश दास ने अर्ज करना है, उसके वास्ते मेरी प्रबंधक सज्जना नूं पहले ही बेनती है कि जो पिछों बच्चों की आवाज आती है उसका सही इंतजाम करन, ताकि उस थॉट प्रोसैस के विच जुड़ी हुई संगत नूं किसी भी किस्म की कोई जो है वो डिस्टर्बेंस ना हो। आप जी ने इस शब्द की जो थीमैटिक लाइन है वो बार बार सुनी है, मन की मत त्यागो हर जन, मन की मत त्यागो हर जन, मन की मत त्यागो हर जन, एहा बात कठिन। सतगुरु गुरु रामदास साहिब जी महाराज सानू साडे जीवन दे विच्चों कोई अजेही चीज छोड़ देण नूं आख रहे हन जो कि सानू सब तो ज्यादा प्यारी है। कोई अजेही चीज छोड़न नूं आख रहे हन जो कि साडी जिंदगी दे विच तमाम फिक्कापन लैके आंदी है, दुख लैके आंदी है, सारी जिंदगी दे विच जो जहर घोलदी है उस नूं छोड़न नूं कह रहे हैं। पर जिस वस्तु नूं महाराज जी छोड़न नूं कह रहे हैं उही वस्तु है जो सिख बहुत मुश्किल दे नाल छोड़ सकता है। उही वस्तु जिस चीज नूं महाराज कह रहे हैं ना छोड़ दो, वही साडे लिए छोड़नी सब तो ज्यादा कठिन। गुरुदेव जी आप ही इस गल नूं जानते हैं, इस करके वह कहते हैं, पहला सुजेशन है कि मन की मत त्यागो हर जन, पर नाल ही नाल क्योंकि वह जानते हैं, वह कहते हैं दिस इज नॉट वेरी ईजी थिंग टू डू, दिस इज नॉट सो सिंपल थिंग टू डू, एहा बात कठैनी, ये बात बहुत कठिन है। क्योंकि अगर असी अपने मन की मत ही छड़ दिती तो फिर साढ़े पास रह गया, कुछ भी ना रह गया। हरेक इंसान की अपनी मत, हरेक इंसान की अपनी मत है, और क्योंकि हरेक की मत अलग अलग होने करके हरेक इंसान फिर अलग अलग बोलता है, हरेक इंसान अलग अलग सोचता है, हरेक इंसान अलग अलग कर्म करता है, जिस करके कई दफा साडे कॉन्फ्लिक्ट्स बहुत हो जाते हैं। तो मत जो अलग अलग है, अगर साड़ी सबना की मत एक हो जाए तो फिर साडे कोई भी डिफरेंसेस ना रह जाए,
ਕੋਈ ਵੀ ਪ੍ਰੋਬਲਮਸ ਨਾ ਰਹਿ ਜਾਣ। ਅਸੀਂ ਗਿਣਤੀ ਚ ਅਨੇਕਾਂ ਹੁੰਦੇ ਹੋਏ ਵੀ ਅਸੀਂ ਇੱਕ ਹੋਈਏ, ਅਗਰ ਸਾਡੀ ਮਤ ਇੱਕ ਹੋ ਜਾਵੇ। ਗੁਰੂ ਮਹਾਰਾਜ ਦੇਖਦੇ ਹਨ ਕਿ ਸਾਡੇ ਜੀਵਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਚੀਜ਼ ਹੈ ਤਿਆਗਣੀ, ਛੋੜਨੀ, ਡਿਸਕਾਰਡ ਕਰਨੀ, ਜਿਸ ਦੀ ਜ਼ਰੂਰਤ ਹੈ ਉਹ ਹੈ ਸਾਡੀ ਆਪਣੀ ਮਤ। ਭਲਾ ਕੋਈ ਆਪਣੀ ਮਤ ਨੂੰ ਵੀ ਛੋੜਦਾ? ਭਲਾ ਕੋਈ ਆਪਣੀ ਮਤ ਨੂੰ ਛੋੜਨ ਨੂੰ ਤਿਆਰ ਹੈ? ਕਿਸੇ ਇਸ਼ੂ ਤੇ, ਕੋਈ ਧਰਮ ਦਾ ਹੋਵੇ, ਮਰਿਆਦਾ ਦਾ ਹੋਵੇ, ਕੋਈ ਬੰਦਾ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਹਰ ਇਨਸਾਨ ਇਹ ਆਖਦਾ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈ। ਠੀਕ ਹੋਵੇ ਜਾਂ ਨਾ ਹੋਵੇ ਉਹ ਜੁਦੀ ਗੱਲ ਹੈ, ਪਰ ਐਵਰੀ ਬਾਡੀ ਇਜ਼ ਸੋ ਮਚ ਕਨਵਿੰਸਡ ਕਿ ਜੋ ਮੈਂ ਕਹਿ ਰਿਹਾ, ਜੋ ਮੈਂ ਸੋਚ ਰਿਹਾ ਹਾਂ ਉਹ ਬਿਲਕੁਲ ਠੀਕ। ਉਹ ਬਿਲਕੁਲ ਸਹੀ। ਕੋਈ ਵੀ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਜਦੋਂ ਦਾਸ ਨੇ ਇਹਨਾਂ ਪੰਕਤੀਆਂ ਨੂੰ ਪੜ੍ਹਿਆ, ਸੋਚਿਆ, ਤਾਂ ਹੈਰਾਨ ਹੋਇਆ ਕਿ ਮਹਾਰਾਜ ਜੀ ਕਹਿੰਦੇ ਹਨ ਸਿਆਣਪ ਛੱਡ ਦਿਓ, ਮਤ ਛੱਡ ਦਿਓ। ਮੈਂ ਹੈਰਾਨ ਹੋਇਆ ਕਿ ਗੁਰੂ ਬਾਬਾ ਜੀ, ਆਮ ਤੇ ਅਸੀਂ ਇਹ ਸੁਣਿਆ ਹੈ ਕਿ ਵੀ ਸਿਆਣਪ ਧਾਰਨ ਕਰੋ, ਸਿਆਣਪ ਇਕੱਠੀ ਕਰੋ, ਮਤ ਇਕੱਠੀ ਕਰੋ। ਕਈ ਲੋਕ ਤੇ ਇਹ ਸੋਚਦੇ ਨੇ ਕਿ ਮਤ ਜਿੱਥੋਂ ਵੀ ਮਿਲ ਜਾਏ ਉੱਥੋਂ ਹੀ ਲੈ ਲਓ, ਭਾਵੇਂ ਉਹ ਮਤ ਹੀ ਮਿਲਦੀ ਹੋਵੇ। ਕਈ ਦਫਾ ਕਈ ਲੋਕ ਕਹਿਣਗੇ ਵੀ ਆਰ ਵੈਰੀ ਓਪਨ ਟੂ ਐਵਰੀਥਿੰਗ, ਹਾਉ ਡੇਂਜਰਸ ਥਿੰਗ ਇਜ਼ ਦੈਟ? ਧਿਆਨ ਨਾਲ ਥੋੜਾ ਸੋਚ ਕੇ ਦੇਖੋ, ਇਫ ਯੂ ਬਿਕਮ ਓਪਨ ਫਾਰ ਐਵਰੀਥਿੰਗ, ਇਹਦਾ ਮਤਲਬ ਮਤ ਲਈ ਵੀ ਓਪਨ ਹੋ, ਕੋ ਮਤ ਲਈ ਵੀ ਓਪਨ। ਗੁਰੂ ਮਹਾਰਾਜ ਜੀ ਆਖਦੇ ਹਨ ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠੈਨੀ। ਗੁਰੂ ਬਾਬਾ ਜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਾਸ ਨੇ ਜੋ ਪੜ੍ਹਿਆ, ਕਿਤੇ ਵੀ ਪੈਸਾ ਤਿਆਗਣਾ ਉਹਨਾਂ ਨੇ ਕਠਨ ਨਹੀਂ ਲਿਖਿਆ, ਕਿਤੇ ਨਹੀਂ ਲਿਖਿਆ ਕਿ ਪੈਸਾ ਤਿਆਗਣਾ ਕਠਨ। ਤਿਆਗਿਆ ਜਾ ਸਕਦਾ, ਦਾਨ ਕੀਤਾ ਜਾ ਸਕਦਾ, ਸਰੀਰ ਤਿਆਗਣਾ ਵੀ ਕਠਨ ਨਹੀਂ ਹੈ, ਇਹ ਵੀ ਕੀਤਾ ਜਾ ਸਕਦਾ ਹੈ, ਪਰ ਆਪਣੀ ਮਤ ਤਿਆਗਣੀ ਜਿਹੜੀ ਹੈ ਉਹ ਮਹਾਰਾਜ ਜੀ ਨੇ ਆਪਣੇ ਲਫ਼ਜ਼ਾਂ ਚ, ਆਪਣੇ ਸ਼ਬਦਾਂ ਚ, ਆਪਣੇ ਹੱਥਾਂ ਨਾਲ ਆਪ ਲਿਖਿਆ ਕਿ ਇਹ ਤਿਆਗਣੀ ਬਹੁਤ ਮੁਸ਼ਕਲ ਹੈ। ਕਿਉਂਕਿ ਅਗਰ ਮਤ ਤਿਆਗ ਦਿੱਤੀ ਤੇ ਸਮਝ ਲਓ ਇੱਕ ਕਿਸਮ ਦੀ ਆਪਣੀ ਹੋਂਦ ਹੀ ਤਿਆਗ ਦਿੱਤੀ। ਮਤ ਤਿਆਗਣ ਦਾ ਭਾਵ ਕਿ ਮੈਨੂੰ ਕੁਛ ਨਹੀਂ ਪਤਾ, ਮੇਰੀ ਕੋਈ ਰਾਏ ਨਹੀਂ, ਮੇਰੀ ਕੋਈ ਓਪੀਨੀਅਨ ਨਹੀਂ, ਮੇਰੀ ਕੋਈ ਵਿਊ ਪੁਆਇੰਟ ਨਹੀਂ, ਮੇਰਾ ਕੋਈ ਵੀ ਨਜ਼ਰੀਆ ਨਹੀਂ, ਮੈਂ ਕੁਛ ਵੀ ਨਹੀਂ ਜਾਣਦਾ। ਮਤ ਤਿਆਗਣ ਦਾ ਮਤਲਬ ਵੀ ਮੇਰੇ ਪਾਸ ਮਤ ਹੈ ਹੀ ਨਹੀਂ। ਆਓ ਥੋੜੇ ਜਿਹਾ ਪ੍ਰਮਾਣ ਸੁਣੋ, ਜਿੱਥੇ ਗੁਰੂ ਮਹਾਰਾਜ ਜੀ ਆਖਦੇ ਹਨ ਕਿ ਹਰੇਕ ਇਨਸਾਨ ਦੇ ਪਾਸ ਆਪੋ ਆਪਣੀ ਮਤ ਹੈ, ਔਰ ਆਪੋ ਆਪਣੀ ਮਤ ਦੇ ਵਿੱਚ ਬੋਲੀ ਜਾਂਦਾ ਹੈ। ਉਸਨੇ ਕਦੇ ਇਹ ਆਪਣੀ ਜ਼ਿੰਦਗੀ ਚ ਕੁਐਸਚਨ ਨਹੀਂ ਕੀਤਾ, ਸਵਾਲ ਨਹੀਂ ਕੀਤਾ ਵੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ। ਆਓ ਅਸੀਂ ਸਾਰੇ ਜਿਤਨੇ ਬੈਠੇ ਹਾਂ, ਮੈਂ ਆਪ ਸਭਨਾਂ ਨੂੰ ਇਹ ਸਵਾਲ ਰੇਜ ਕਰਦਾ ਹਾਂ ਕਿ ਅਸੀਂ ਕਦੇ ਆਪਣੇ ਆਪ ਤੇ ਇਹ ਸਵਾਲ ਕੀਤਾ ਕਿ ਕੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ? ਨਹੀਂ, ਇਹ ਆਟੋਮੈਟਿਕਲੀ ਅੰਡਰਸਟੂਡ ਥਿੰਗ ਹੈ ਕਿ ਮੇਰੇ ਪਾਸ ਮਤ ਹੈ ਔਰ ਇਨਫ ਹੈ, ਕੋਈ ਘਾਟ ਨਹੀਂ ਹੈ ਉਸ ਚੀਜ਼ ਦੀ। ਇਹ ਗੱਲ ਦਰੁਸਤ ਹੈ ਜਾਂ ਨਹੀਂ ਸਤਸੰਗ? ਅਸੀਂ ਕਦੇ ਵੀ ਆਪਣੇ ਆਪ ਤੇ ਕਦੇ ਡਾਊਟ ਵੀ ਨਹੀਂ ਕੀਤਾ ਕਿ ਜੋ ਮੇਰੀ ਮਤ ਹੈ, ਜੋ ਮੇਰੀ ਮਤ ਹੈ
ਉਹ ਸਹੀ ਵੀ ਹੈ ਜਾਂ ਨਹੀਂ। ਮੂਰਖ ਤੋਂ ਮੂਰਖ ਇਨਸਾਨ ਨੂੰ ਵੀ ਇਹ ਕਦੇ ਸ਼ੱਕ ਨਹੀਂ ਹੁੰਦੀ ਆਪਣੇ ਆਪ ਉੱਤੇ ਵੀ ਮੇਰੇ ਪਾਸ ਮਤ ਨਹੀਂ ਹੈ। ਉਸ ਨਾਲ ਵੀ ਗੱਲ ਕਰਕੇ ਦੇਖ ਲਓ, ਉਸ ਪਾਸ ਵੀ ਕਾਫੀ ਭੰਡਾਰਾ ਮਤ ਦਾ ਹੋਏਗਾ। ਇਸ ਉੱਤੇ ਗੁਰੂ ਮਹਾਰਾਜ ਜੀ ਦੀ ਜੋ ਆਬਜ਼ਰਵੇਸ਼ਨ ਹੈ, ਕਿਉਂਕਿ ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ, ਸਿੱਖੀ ਆਰੰਭ ਹੁੰਦੀ ਹੈ, ਸਿੱਖੀ ਸਿੱਖਿਆ ਗੁਰੂ ਵਿਚਾਰ, ਗੁਰੂ ਦੀ ਵਿਚਾਰ ਤੋਂ, ਗੁਰੂ ਦੀ ਮਤ ਤੋਂ ਸਿੱਖੀ ਆਰੰਭ ਹੁੰਦੀ ਹੈ। ਤੇ ਆਪਣੀ ਮਤ ਤੇ ਸਿੱਖੀ ਜਾ ਕੇ ਖਤਮ ਹੋ ਜਾਂਦੀ ਹੈ। ਜਿੱਥੇ ਆਪਣੀ ਮਤ ਹੈ ਉੱਥੇ ਸਿੱਖੀ ਖਤਮ ਹੋ ਜਾਂਦੀ ਹੈ, ਗੁਰੂ ਸਿੱਖ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ। ਜਿੱਥੇ ਮਤ ਗੁਰੂ ਵੱਲੋਂ ਆਉਂਦੀ ਹੈ ਉੱਥੇ ਸਿੱਖ ਦਾ ਜਨਮ ਹੁੰਦਾ ਹੈ। ਸੋ ਇਸ ਕਰਕੇ ਅੱਜ ਦਾ ਪਹਿਲਾ ਕੀਰਤਨ ਜੋ ਫੰਡਾਮੈਂਟਲ ਚੀਜ਼ ਹੈ, ਜੋ ਬੁਨਿਆਦੀ ਚੀਜ਼ ਹੈ, ਉਹ ਗੁਰੂ ਸਾਹਿਬਾਨ ਦੀ ਮਤ ਹੈ। ਉਸ ਉੱਤੇ ਕੀਰਤਨ ਆਰੰਭ ਕੀਤਾ ਜਾ ਰਿਹਾ ਹੈ। ਫਿਰ ਅਗਾਂਹ ਚੱਲ ਕੇ ਅਸੀਂ ਅਗਲੇ ਕੀਰਤਨ ਸੁਣਾਂਗੇ ਕਿ ਮਤ ਕੀ ਹੈ ਤੇ ਜਿਸ ਚੀਜ਼ ਨੂੰ ਅਸੀਂ ਮਤ ਸਮਝਦੇ ਹਾਂ ਉਹ ਕੀ ਚੀਜ਼ ਹੈ। ਤੋ ਇਹ ਵਿਚਾਰਾਂ ਜਿਉਂ ਜਿਉਂ ਕੀਰਤਨ ਅਗਾਂਹ ਤੋਂ ਅਗਾਂਹ ਵਧਣਗੇ, ਗਹਿਰੀਆਂ ਵਿਚਾਰਾਂ ਜੋ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਕਰਦੇ ਜਾਵਾਂਗੇ। ਗੁਰੂ ਸਾਹਿਬਾਂ ਦੀ ਆਬਜ਼ਰਵੇਸ਼ਨ ਇਹ ਹੈ, ਕਹਿੰਦੇ ਹਨ, ਸਭ ਕੋ ਬੋਲੇ ਆਪਣੇ ਭਾਣੇ। ਸਮਝਣ ਵਾਲੀ ਗੱਲ ਹੈ, ਸਭ ਕੋ ਬੋਲੇ ਆਪਣੇ ਭਾਣੇ। ਹਰ ਬੰਦਾ ਉਹੀ ਬੋਲਦਾ ਹੈ ਜੋ ਉਸਨੂੰ ਪਾਉਂਦਾ ਹੈ, ਜੋ ਉਸਨੂੰ ਅੱਛਾ ਲੱਗਦਾ ਹੈ।

ਉਸ ਮਨ ਦੀ ਮਤ ਵਾਲੇ ਮਨਮੁੱਖ ਨੂੰ ਹੋਰ ਕੋਈ ਗੱਲ ਆਉਂਦੀ ਨਹੀਂ ਹੈ, ਜੋ ਉਹਦੇ ਆਪਣੇ ਸੁਭਾਅ ਚ ਹੈ, ਆਪਣੀ ਇਨਫੋਰਮੇਸ਼ਨ ਚ ਹੈ, ਬਸ ਉਹੀ ਬੋਲੇਗਾ ਔਰ ਉਹਦੇ ਉੱਤੇ ਫਿਰ ਅੜੀ ਕਰੇਗਾ, ਅੜੇਗਾ, ਹਟੀ ਕਰੇਗਾ। ਸਭ ਕੋ ਬੋਲੇ ਆਪਣ ਭਾਣੇ, ਮਨ ਮੁਖ ਦੂਜੇ ਬੋਲ ਨਾ ਜਾਣੇ। ਅਗਲੀ ਗੱਲ ਹੁਣ ਸੁਣਨ ਵਾਲੀ ਹੈ, ਬਹੁਤ ਧਿਆਨ ਨਾਲ। ਕਹਿੰਦੇ ਹਨ ਅੰਦਰ

ਕਹਿੰਦੇ ਅੰਨੇ ਇਨਸਾਨ ਦੀ ਮਤ ਵੀ ਅੰਦਲੀ ਹੈ ਅਤੇ ਜਦ ਮਤ ਅੰਦਲੀ ਹੈ ਸੋ ਉਸ ਮਤ ਚੋਂ ਹੀ ਬੋਲਦਾ ਨਾ ਤਾਂ ਫਿਰ ਬੋਲੀ ਵੀ ਅੰਦਲੀ ਹੋ ਗਈ। ਅੰਦਲੇ ਇਨਸਾਨ ਦੀ ਮਤ ਵੀ ਅੰਦਲੀ ਫਿਰ ਉਸਦੀ ਬੋਲੀ ਵੀ ਅੰਦਲੀ। ਬਹੁਤ ਗੌਰ ਨਾਲ ਸੁਣਨ ਵਾਲੀਆਂ ਵਿਚਾਰਾਂ ਹਨ। ਜਦੋਂ ਸਾਡੀ ਮਤ ਅੰਨੀ ਹੁੰਦੀ ਹੈ ਉਦੋਂ ਸਾਡੇ ਸ਼ਬਦ ਵੀ ਅੰਨੇ ਹੋ ਜਾਂਦੇ ਹਨ, ਉਦੋਂ ਸਾਡੀ ਬੋਲੀ ਵੀ ਅੰਦਲੀ ਹੋ ਜਾਂਦੀ। ਉਦੋਂ ਮਤ ਅੰਦਲੀ ਹੋਣ ਕਰਕੇ ਜੋ ਕੁਛ ਵੀ ਅਸੀਂ ਬੋਲਦੇ ਹਾਂ ਉਸਦਾ ਕੋਈ ਮਤਲਬ ਨਹੀਂ ਨਿਕਲਦਾ। ਉਹ ਅੰਦਲੀ ਬੋਲੀ ਹੁੰਦੀ ਹੈ, ਉਸ ਵਿਚਾਰ ਨਹੀਂ ਹੁੰਦੀ ਜਿਸ ਦਾ ਰਿਜ਼ਲਟ ਕੀ ਨਿਕਲਦਾ ਹੈ। ਆਏ ਜਾਏ ਦੁੱਖ ਪਾਹਾ ਹੈ, ਅਗਿਆਨ ਦੇ ਵਿੱਚ ਇਨਸਾਨ ਬਾਰ ਬਾਰ ਜੰਮਦਾ ਮਰਦਾ ਰਹਿੰਦਾ ਹੈ ਅਤੇ ਆਪਣੀ ਮਨਮਤ ਦੇ ਕਾਰਨ ਕਹਿੰਦੇ ਦੁੱਖ ਪਾਉਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ ਅਗਰ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਅਗਰ ਆਪਣੀ ਲਾਈਫ ਦੇ ਵਿੱਚ ਪੀਸ ਆਫ ਮਾਈਂਡ ਲਿਆਉਣਾ ਚਾਹੁੰਦੇ ਹੋ, ਅਗਰ ਆਪਣੇ ਇਨਰ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਕਹਿੰਦੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਪਏਗਾ ਕਿ ਆਪਣੇ ਮਨ ਦੀ ਜੋ ਮਤ ਹੈ ਉਹ ਤੁਹਾਨੂੰ ਤਿਆਗਣੀ ਪਏਗੀ ਅਤੇ ਕਦੇ ਕੁਐਸਚਨ ਕਰਨਾ ਪਏਗਾ ਆਪਣੇ ਆਪ ਨੂੰ ਕਿ ਮੈਨੂੰ ਮਤ ਮਿਲੀ ਕਦੋਂ ਹੈ, ਮੈਨੂੰ ਕਿਸਨੇ ਮਤ ਦਿੱਤੀ ਹੈ। ਅਗਾਂਹ ਚੱਲ ਕੇ ਅਸੀਂ ਇਸਦੀ ਵਿਚਾਰ ਕਰਾਂਗੇ, ਅਸੀਂ ਹੈਰਾਨ ਹੋਵਾਂਗੇ ਕਿ ਸਾਨੂੰ ਮਤ ਦਿੱਤੀ ਹੀ ਕਿਸੇ ਨੇ, ਕਿਸੇ ਨੇ ਸਾਨੂੰ ਮਤ ਨਹੀਂ ਦਿੱਤੀ। ਅਸੀਂ ਬਸ ਵੱਡੇ ਹੋ ਗਏ ਖਾ ਪੀ ਕੇ, ਸਕੂਲਾਂ ਕਾਲਜਾਂ ਚ ਆ ਕੇ ਪੜ੍ਹ ਲਿਖਾਏ, ਕਾਰੋਬਾਰ ਦੇ ਜੋਗੇ ਹੋ ਗਏ, ਲੇਕਿਨ ਮਤ ਕੁਛ ਹੋਰ ਚੀਜ਼ ਹੈ ਉਹ ਸਾਨੂੰ ਮਿਲੀ ਨਹੀਂ ਹੈ, ਉਹ ਮਿਲੀ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ ਜਿਸ ਚੀਜ਼ ਨੂੰ ਤੁਸੀਂ ਮਤ ਸਮਝੀ ਬੈਠੇ ਹੋ ਨਾ ਉਹ ਮਤ ਨਹੀਂ ਹੈ। ਮਹਾਰਾਜ ਜੀ ਦਾ ਇੱਕ ਵਚਨ ਹੈ, ਕਹਿੰਦੇ ਹਨ ਬਾਬਾ ਹੋਰ ਮਤ ਹੋਰ ਹੋਰ, ਕਹਿੰਦੇ ਇਹ ਬਾਬਾ ਗੁਰੂ ਦੀ ਮਤ ਤੋਂ ਬਿਨਾਂ, ਫਿਰ ਮੈਂ ਰਿਪੀਟ ਕਰਾਂ, ਗੁਰੂ ਦੀ ਮਤ ਤੋਂ ਬਿਨਾਂ ਜਿਤਨੀ ਵੀ ਹੋਰ ਤੁਹਾਡੇ ਪਾਸ ਮਤ ਹੈ, ਕਹਿੰਦੇ ਉਹ ਮਤ ਨਹੀਂ ਹੈ, ਉਹ ਕੁਝ ਹੋਰ ਹੀ ਹੋਰ ਹੈ, ਕੁਝ ਹੋਰ ਹੀ ਵਸਤੂ ਹੈ, ਉਹ ਮਤ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਕਰ ਲਈਏ ਕਿ ਗੁਰੂ ਦੀ ਮਤ ਸਾਡੇ ਕੋਲ ਕਿਤਨੀ, ਗੁਰੂ ਦੀ ਮਤ ਨੂੰ ਅਸੀਂ ਕਿਤਨਾ ਕੁ ਸਮਝਦੇ ਹਾਂ, ਕਿਤਨਾ ਕੁ ਪਹਿਚਾਣਦੇ ਹਾਂ, ਕਿਤਨਾ ਕੁ ਜਾਣਦੇ ਹਾਂ। ਉਹ ਕਹਿੰਦੇ ਹਨ ਬਾਬਾ ਹੋਰ ਮਤ ਹੋਰ ਹੋਰ, ਗੁਰੂ ਦੀ ਮਤ ਤੋਂ ਬਿਨਾਂ ਹੋਰ ਜਿਹੜੀ ਵੀ ਮਤ ਹੈ ਉਹ ਕੋਈ ਮਤ ਨਹੀਂ ਹੈ, ਉਹ ਕੁਝ ਹੋਰ ਹੀ ਸ਼ੈ ਹੈ, ਕੋਈ ਹੋਰ ਹੀ ਵਸਤੂ ਹੈ। ਇਸ ਕਰਕੇ ਜਦ ਉਹ ਮਤ ਹੈ ਹੀ ਨਹੀਂ, ਕੁਝ ਹੋਰ ਹੀ ਵਸਤੂ ਹੈ, ਤੇ ਉਸ ਨੂੰ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਿਆਗੋ, ਛੋੜੋ, ਸੁੱਟੋ ਉਸ ਨੂੰ। ਆਓ ਪਿਆਰ ਨਾਲ ਇਸ ਪੰਕਤੀ ਨੂੰ ਇੱਕ ਦਫਾ ਗਾਓ, ਫਿਰ ਅੱਗੇ ਚੱਲਦੇ ਹਾਂ।

ਸੋ ਸਾਧ ਸੰਗਤ ਅੱਜ ਜਦੋਂ ਆਪ ਜੀ ਵਾਪਸ ਜਾਓ ਘਰਾਂ ਨੂੰ ਤਾਂ ਰੋਜ਼ਾਨਾ ਇੱਕ ਛੋਟੀ ਜਿਹੀ ਡਾਇਰੀ ਬਣਾ ਲੈਣੀ ਦਸ ਦਿਨ ਜਿੰਨੇ ਵੀ ਕੀਰਤਨ ਹੋਣਗੇ ਦਸਾਂ ਕੀਰਤਨਾਂ ਦੇ ਵਿੱਚ ਹਰ ਰੋਜ਼ਾਨਾ ਇੱਕ ਨਵਾਂ ਮੈਸੇਜ ਜੋ ਹੈ ਸੁਨੇਹਾ ਜੋ ਹੈ ਲੈਸਨ ਜੋ ਹੈ ਉਹ ਸਾਨੂੰ ਮਿਲਿਆ ਕਰੇਗਾ ਉਸਨੂੰ ਭੁੱਲ ਨਾ ਜਾਣਾ ਅੱਜ ਇਹ ਦਿਲ ਦੇ ਵਿੱਚ ਇਸ ਗੱਲ ਨੂੰ ਉਤਾਰ ਕੇ ਜਾਓ ਕਿ ਗੁਰੂ ਮਹਾਰਾਜ ਜੀ ਇਹ ਆਖਦੇ ਹਨ ਆਪਣੇ ਮਨ ਦੀ ਮਤ ਨੂੰ ਤਿਆਗ ਦਿਓ ਬਿਲਕੁਲ ਤਿਆਗ ਦਿਓ ਖਾਲੀ ਹੋ ਜਾਓ ਹੁਣ ਸੁੱਤੇ ਗੁਰਬਾਣੀ ਦੇ

ਕਹਿੰਦੇ ਹਨ ਸਗਲ ਸਿਆਣਕ ਭਾਗ ਸਾਰੀ ਸਿਆਣਕ ਛੱਡ ਦੇ, ਕਿੰਨੀ ਹੈਰਾਨੀ ਹੁੰਦੀ। ਮੈਨੂੰ ਤਾਂ ਬਹੁਤ ਹੈਰਾਨੀ ਹੋਈ ਜਦੋਂ ਇਹ ਵਚਨ ਪੜ੍ਹੇ। ਗੁਰੂ ਬਾਬਾ ਜੀ ਕਹਿੰਦੇ ਸਾਰੀ ਸਿਆਣਕ ਛੱਡ ਦੇ, ਸਾਰੀ ਸਿਆਣਕ ਛੱਡ ਦੇ। ਜਦੋਂ ਵੀ ਬੰਦਾ ਕਦੋਂ ਕਦੇ ਕਿਸੇ ਦੇ ਨਾਲ ਬੋਲਦਾ ਹੈ, ਬਹਿਸ ਕਰਦਾ ਹੈ, ਤੇ ਕਿਸੇ ਗ੍ਰਾਉਂਡ ਤੇ ਕਰਦਾ ਨਾ ਕਿ ਮੇਰੀ ਗੱਲ ਤਾਂ ਸਿਆਣਕ ਹੈ, ਪਰ ਜੇ ਇਹ ਧਾਰ ਲਵੇ ਕਿ ਮੇਰੇ ਪਾਸ ਤੇ ਸਿਆਣਕ ਹੀ ਹੈ ਨਹੀਂ, ਫਿਰ ਬੋਲੇਗਾ ਕਿਵੇਂ, ਝਗੜਾ ਕਿਵੇਂ ਹੋਏਗਾ, ਵਾਦ ਵਿਵਾਦ ਕਿਵੇਂ ਹੋਏਗਾ। ਅਗਰ ਉਹ ਪਹਿਲਾਂ ਇਸ ਗੱਲ ਨੂੰ ਤੈਅ ਕਰ ਲੈ ਕਿ ਮੇਰੇ ਪਾਸ ਤੇ ਹਾਲੇ ਸਿਆਣਕ ਹੀ ਨਹੀਂ ਹੈ, ਮੈਂ ਬੋਲਣ ਜੋਗਾ ਹੀ ਨਹੀਂ ਹੈ, ਸਭ ਤੋਂ ਵੱਡਾ ਗੁਣ ਇੱਕ ਜੀਵਨ ਦੇ ਵਿੱਚ ਆ ਜਾਏਗਾ ਕਿ ਮੇਰੇ ਪਾਸ ਸਿਆਣਕ ਨਹੀਂ ਹੈ, ਮੇਰੇ ਪਾਸ ਸਿਆਣਕ ਨਹੀਂ ਹੈ। ਕਿਤਨੀ ਗੱਲ ਦੇ ਨਾਲ ਲਾਈਫ ਦੇ ਵਿੱਚ ਇੱਕ ਟ੍ਰਾਂਸਫੋਰਮੇਸ਼ਨ ਆ ਜਾਏਗੀ, ਇੱਕ ਤਬਦੀਲੀ ਆ ਜਾਏਗੀ ਕਿ ਹਾਲੇ ਮੈਂ ਬੋਲਣ ਯੋਗ ਨਹੀਂ ਹਾਂ, ਮੇਰੇ ਪਾਸ ਸਿਆਣਕ ਨਹੀਂ ਹੈ। ਇਸ ਨੂੰ ਕੋਈ ਐਡਮਿਟ ਕਰ ਲੈ ਕਿ ਮੇਰੇ ਪਾਸ ਅਗਰ ਕੁਛ ਨਹੀਂ ਹੈ, ਉਸ ਸਿਆਣਕ ਨਾਮ ਦੀ ਚੀਜ਼ ਹੈ ਜੋ ਮੇਰੇ ਪਾਸ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਹਨ ਸਗਲ ਸਿਆਣਕ ਛੱਡ ਸਾਡੇ ਪਾਸ ਬਿਲਕੁਲ ਹੀ ਸਿਆਣਕ ਨਹੀਂ। ਇੱਕ ਵਾਰੀ ਇਸ ਕੀਰਤਨ ਯੂਐਸਏ ਦੇ ਵਿੱਚ ਕੀਤਾ ਹੈ ਕਿ ਸੱਜਣ ਆਖਣ ਲੱਗੇ ਭਾਈ ਸਾਹਿਬ ਚਾਹ ਤਾਂ ਮੈਨੂੰ ਬਹੁਤ ਮੁਸ਼ਕਿਲ ਲੱਗਦੀ ਹੈ ਕਿ ਸਾਡੇ ਪਾਸ ਬਿਲਕੁਲ ਹੀ ਸਿਆਣਕ ਨਹੀਂ, ਥੋੜ੍ਹੀ ਬਹੁਤੀ ਹੋਏਗੀ, ਮੈਨੂੰ ਜ਼ਿਆਦਾ ਨਹੀਂ ਤਾਂ ਥੋੜ੍ਹੀ ਬਹੁਤੀ ਹੋਏਗੀ, ਮੈਂ ਕਿਹਾ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਇਹ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਕਿਉਂਕਿ ਸਾਡੀ ਈਗੋ ਨੂੰ ਇਤਨਾ ਹੈਲਪ ਕਰਦਾ ਹੈ ਕਿ ਸਾਡੇ ਪਾਸ ਸਿਆਣਕ ਹੀ ਨਹੀਂ ਹੈ। ਅਤੇ ਜਿਹੜੀ ਹੈ ਗੁਰੂ ਮਹਾਰਾਜ ਕਹਿੰਦੇ ਉਸ ਨੂੰ ਛੱਡ ਦਿਓ। ਮਹਾਰਾਜ ਜੀ ਕਿਉਂ ਛੱਡ ਦਈਏ, ਉਹਦਾ ਜਵਾਬ ਬੜਾ ਖੂਬਸੂਰਤ ਦਿੰਦੇ ਹਨ। ਕਹਿੰਦੇ ਹਨ

ਬਹੁਤ ਹੀ ਸਿਆਣਕ ਨਾਲ ਤੁਹਾਡੇ ਮਨ ਨੂੰ ਆਤਮਾ ਨੂੰ ਧੂੜ ਹੀ ਲੱਗਦੀ ਹੈ, ਕਿਉਂਕਿ ਤੁਹਾਡੀ ਸਿਆਣਕ ਦੇ ਵਿੱਚ, ਸਾਡੀ ਸਿਆਣਕ ਦੇ ਵਿੱਚ ਜਿਹੜੀ ਸਾਡੀ ਸਿਆਣਕ ਹੈ ਉਸ ਦੇ ਵਿੱਚ ਕੰਪਲੀਟ ਆਈ ਹੈ, ਉਸ ਦੇ ਵਿੱਚ ਕਪਰਾਈ ਵੀ ਹੈ, ਉਸ ਦੇ ਵਿੱਚ ਮੈਨੀਪੂਲੇਸ਼ਨ ਵੀ ਹੈ, ਉਸ ਦੇ ਵਿੱਚ ਕੀ ਕੁਛ ਨਹੀਂ ਹੈ। ਕਹਿੰਦੇ ਉਸ ਦੇ ਨਾਲ ਤੇ ਆਪਣੀ ਕੰਸ਼ੀਅਸਨੈਸ ਨੂੰ ਹੋਰ ਵੀ ਤੁਸੀਂ ਮਾਲੀ ਕਰ ਲਓਗੇ। ਬਹੁਤ ਸਿਆਣਕ ਲੱਗਦਾ ਧੂੜ, ਇਸ ਕਰਕੇ ਕਹਿੰਦੇ ਸਿਆਣਕ ਛੋੜ ਦਿਓ, ਤੁਹਾਡੇ ਪਾਸ ਸਿਆਣਕ ਨਹੀਂ। ਫਿਰ ਮਹਾਰਾਜ ਜੀ ਕਿਹਾ ਹੋਰ ਵੀ ਕਹਿੰਦੇ ਹਨ, ਕਹਿੰਦੇ ਇਹ ਜਿਹੜੀ ਤੁਹਾਡੀ ਸਿਆਣਕ ਹੈ ਅੱਜ ਤੱਕ ਭਲਾ ਦੱਸੋ ਕਿਤੇ ਕੰਮ ਆਈ ਹੈ? ਜੇ ਕੰਮ ਆਈ ਹੁੰਦੀ ਤੇ ਸਾਡੇ ਕੰਮ ਵਿਗੜਦੇ ਸੀ। ਦੱਸੋ ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਨਾ ਵੀ ਮੇਰੇ ਪਾਸ ਸਿਆਣਕ ਨਹੀਂ ਹੈ? ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਹੈ ਕਿ ਮੇਰੇ ਪਾਸ ਸਿਆਣਕ ਨਹੀਂ ਹੈ? ਇਹ ਤਾਂ ਹੋ ਹੀ ਨਹੀਂ ਸਕਦੀ, ਬੜੀ ਮੁਸ਼ਕਿਲ ਗੱਲ ਹੈ। ਪਰ ਸਾਡੀ ਸਿਆਣਕ ਅੱਜ ਤੱਕ ਕਦੇ ਕਿਸੇ ਕੰਮ ਵੀ ਆਈ ਹੈ? ਆਪਣੀ ਸਿਆਣਕ ਨਾਲ ਅਸੀਂ ਇੱਕ ਗੁਰਦੁਆਰਾ ਖੋਲਦੇ ਹਾਂ, ਫਿਰ ਜੇ ਸਾਡੀ ਸਿਆਣਕ ਕੰਮ ਆਈ ਹੁੰਦੀ ਤਾਂ ਦੂਸਰਾ ਕਿਉਂ ਬਣਦਾ? ਲੜਾਈ ਕਿਉਂ ਹੁੰਦੀ? ਸਾਡੀ ਸਿਆਣਕ ਨਾਲ ਗੁਰਦੁਆਰੇ ਸੱਜ ਜਾਂਦੇ ਹਨ, ਸਾਡੀ ਆਪਣੀ ਸਿਆਣਕ ਨਾਲ ਸਾਡੀਆਂ ਘਰੋਲੀ ਘਰੋਗੀ ਜ਼ਿੰਦਗੀਆਂ ਜਿਹੜੀਆਂ ਹਨ ਉਹ ਤਬਾਹ ਹੋ ਜਾਂਦੀਆਂ ਹਨ, ਸਾਡੀ ਆਪਣੀ ਸਿਆਣਕ ਨਾਲ ਸਾਡੀ ਆਪਣੀ ਹੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ, ਸਾਡੀ ਆਪਣੀ ਸਿਆਣਕ ਨਾਲ ਅਸੀਂ ਆਪਣੇ ਬੱਚਿਆਂ ਨੂੰ ਕੋਈ ਸਿਆਣਕ ਨਹੀਂ ਦੇ ਸਕਦੇ। ਉਹ ਕਹਿੰਦੇ ਹਨ ਦੱਸੋ ਸਹੀ ਕਿ ਤੁਹਾਡੀ ਸਿਆਣਕ ਕੰਮ ਕਦੋਂ ਆਈ ਹੈ? ਹਮੇਸ਼ਾ ਬਾਅਦ ਦੇ ਵਿੱਚ ਹੀ ਪਛਤਾਏ ਹੋ ਕੇ ਉਸਦੇ ਇਸੀ ਕਰਦੇ ਸੀ, ਬਾਅਦ ਹੀ ਪਤਾ ਚੱਲਿਆ ਕਿ ਇਹ ਤਾਂ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਪਰ ਕਰਨ ਵੇਲੇ ਤਾਂ ਸੋਚਦੇ ਸੀ ਨਾ ਕਿ ਉਹੀ ਸਿਆਣੀ ਗੱਲ। ਗੁਰੂ ਸਾਹਿਬ ਕਹਿੰਦੇ ਹਨ ਆਪਣੀ ਮੱਤ ਤਿਆਗ ਦਿਓ, ਆਪਣੀ ਸਿਆਣ

कबीर साहब जी की वाणी भी एक पंक्ति बहुत प्यारी लगती है, क्योंकि उन्होंने बहुत सोच गल आखी, बड़ी अजीब गल आखी। कबीर साहब कहते हैं, गुरु प्रसाद अकल सही अवर, इस लफ्ज़ में बहुत गौ नाल सुनना, कहते गुरु की कृपा के नाल मेरी अकल बदल गई, मेरी अकल होर किस तरह की हो गई, पहले वर्गी नहीं रह गई। आम इंसान की जिंदगी एक गल कहने का मौका शायद कभी नहीं आता। इंसान यह कह सकता है कि मैं अपना घर बदल लिया, मैं अपनी मोटर बदल ली है, मैं कंट्री बदल ली है, मैं अपना नाम बदल लिया, लेकिन यह गल शायद ही कोई इंसान अभी कहना सुनया हो, मैं अपनी अकल बदल ली है, मेरी अकल बदल गई। कबीर जी कहते हैं, गुरु प्रसाद गुरु की कृपा के नाल मेरी अकल बदल गई, मेरी मत बदल गई, नवे किस्म की मैनु मत प्राप्त हुई है। कहते उदय अस्त की मन बुद्ध नाथी, कहते जन्म मरण के गेड़ दे विच पाउण वाली यह मेरी मत ही सी, यह कहते मत गई है। तो गुरु प्रसाद गुरु की कृपा के नाल मैनु गुरु तो नवे किस्म की मत मिली है, जिस दे नाल कहते मैं बदल गया। जब इंसान की मत बदलती है उदों ही इंसान बदलता है, जब अकल बदलती है उदों ही इंसान बदलता है। इंसान ने सारा जोर लाया होया है अपने कपड़े बदलन पे, फैशन इंडस्ट्री की कर दी है, यही कर दी है। इंसान ने सारा जोर लाया होया है अपनी बाहर बाहर की चीजा बदलन देते, लेकिन मत वही पुरानी की पुरानी रहेंगी, संस्कार वही जो वही रहेंगे, उसमें कोई बदलता नहीं। गुरु बाबा जी ने फिर आख्या है, कहते मेरी मत बदल गई। तो अब देखिए सिंह स्नेहा की मिल रहा है कि जो साढ़े पास मत है वो मत नहीं है, वो सियाणप नहीं है। पर हम इतने एक सवाल पैदा होगा, उस सवाल का जवाब देते तो बिना कीर्तन जो है वो संपूर्ण नहीं हो। सवाल इतने पैदा होता है कि यह जी सा मत न महाराज कह रहे हम छड़ते हो कि यह मत नहीं है, क्यों नहीं मत, यह मत क्यों नहीं। अगर कोई बंदा क्वेश्चन करे कि यह मत है क्यों नहीं, तो फिर उसका अभी किने जवाब देंगे कि यह मत क्यों नहीं है। तो सिर्फ गुरु की ही मत क्यों मत है, जो कुछ असी हूं तक पढ़े हाँ सुने है सीखा है वो टोटली ऑब्सोल्यूट हो गई, वो मत है ही नहीं। किस तरह इस चीज सत्य करिए, किस तरह इस चीज का निर्णय करिए कि ये मत जड़ी मत नहीं। आखिरकार दुनिया के इतने वे वे फिलासफर हो, इतने वे वे साइंटिस्ट हुए हैं, इतने वे वे विद्वान हुए हैं, इतनी दुनिया के यूनिवर्सिटीज हैं, ये उतों सारे ही जो बाहर निकले हैं वो मत तो बिना ही बाहर निकले हैं। दुनिया भर लाइब्रेरी जो ओवरफ्लो कर रही हैं किताबों के नाल, इतनी वड्डी साइंस की रिसर्च हुई है, टेक्नोलॉजी के इंसान इतना अगां वध्या है कि वह मत तो बिना ही वध गया। अहम सवाल है, इस सवाल का जवाब अभी गुरमत के राही लाया, क्योंकि सारे के सारे इन्होंने पास मत नहीं है। दुनिया इतने पढ़े लोग हैं, पढ़े लिखे लोग हैं, हम संगत के बहुत पढ़े लिखे लोग बैठे होंगे, मैं उन्होंने तो माफी चाहगा कि मैं उन्होंने एक प्रमाण सुनान लगा है, और वो मेरा अपना नहीं है, इस करके निराश होना तो आप जी ने महाराज जी नाल हो लेना। मैं
ਮੈਂ ਜੇ ਕੋਣ ਲਫ਼ਜ਼ ਕੋਈ ਆਖਾਂਗਾ ਤਾਂ ਮੇਰੇ ਨਾਲ ਨਾਰਾਜ਼ ਹੋਣਾ, ਜੇ ਬਾਣੀ ਦੀ ਪੰਕਤੀ ਹੋਈ ਤਾਂ ਫਿਰ ਤੁਹਾਡੀ ਇੱਛਾ ਗੁਰੂ ਸਾਹਿਬਾਨ ਨਾਲ ਨਾਰਾਜ਼ ਹੋ ਸਕਦੇ ਹੋ ਤਾਂ ਹੋ ਲੈਣਾ, ਅਤੇ ਪੰਕਤੀਆਂ ਐਸੀਆਂ ਹਨ ਸ਼ਾਇਦ ਅਸੀਂ ਸੁਣੀਆਂ ਨਾ ਹੋਣ ਪੈਣ। ਕਹਿੰਦੇ ਹਨ ਹਰਣਾਂ ਬਾਜਾਂ ਤੈਂ ਸਿੱਖਦਾਰਾਂ ਇਹਨਾਂ ਪੜ੍ਹਿਆਂ ਨਾਂ। ਕਹਿੰਦੇ ਇਹ ਜਿਹੜੇ ਪੜ੍ਹੇ ਲਿਖੇ ਹਨ ਇਹ ਪੜ੍ਹਿਆਂ ਲਿਖਿਆਂ ਦਾ ਨਾਂ ਕੀ ਰੱਖਦੇ ਹੋ? ਹਰਣ ਅਤੇ ਬਾਜ ਅਤੇ ਸਿੱਖਦਾਰ ਕਹਿੰਦੇ ਇਹ ਪੜ੍ਹਿਆਂ ਲਿਖਿਆਂ ਦਾ ਨਾਂ ਰੱਖਦੇ। ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਮਹਾਰਾਜ ਜੀ ਇਹਨਾਂ ਪੜ੍ਹਿਆਂ ਲਿਖਿਆਂ ਦਾ ਵਿਚਾਰਿਆਂ ਦਾ ਨਾਮ ਹਿਰਨ ਬਾਜ ਅਤੇ ਸਿੱਖਦਾਰ ਕਿਉਂ ਰੱਖ ਲਈਏ, ਕਿਉਂ ਰੱਖ ਲਈਏ ਇਹਨਾਂ ਦਾ ਇਹ ਨਾਮ? ਕਿਉਂਕਿ ਇਤਨੇ ਭਲੇ ਲੋਕ ਹਨ, ਇਤਨੀਆਂ ਇਹਨਾਂ ਨੇ ਮਿਹਨਤਾਂ ਕੀਤੀਆਂ, ਪੜ੍ਹਾਈਆਂ ਕੀਤੀਆਂ, ਇਤਨਾ ਕੁਛ ਬਣੇ, ਅਤੇ ਆਪ ਜੀ ਕਹਿ ਰਹੇ ਹੋ ਇਹਨਾਂ ਦਾ ਨਾਮ ਆ ਰੱਖਦੇ ਹਰਣਾਂ ਬਾਜਾਂ ਤੈਂ ਸਿੱਖਦਾਰਾਂ ਇਹਨਾਂ ਪੜ੍ਹਿਆਂ ਨਾਂ। ਕਿਉਂਕਿ ਜਿਹਨਾਂ ਨੂੰ ਤੁਸੀਂ ਦੁਨੀਆਦਾਰ ਲੋਕ ਪੜ੍ਹੇ ਲਿਖੇ ਲੋਕ ਸਮਝਦੇ ਹੋ ਕਿ ਇਹ ਮਤ ਵਾਲੇ ਲੋਕ ਹਨ, ਪੜ੍ਹੇ ਲਿਖੇ ਲੋਕ ਹਨ, ਇਹਨਾਂ ਦਾ ਨਾਂ ਇਹ ਰੱਖਦੇ ਹੋ ਹਿਰਨ ਬਾਜ ਸਿੱਖਦਾਰ, ਕਿਉਂ? ਕਿਉਂਕਿ ਸਾਂਝੀ ਲੱਗੀ ਜਾਤ ਪਹਾਣ ਅੱਗੇ ਨਾਹੀ ਥਾਂ। ਕਿਉਂਕਿ ਇਹ ਜਿਹੜੇ ਹਿਰਨ ਦਾ ਸੁਭਾਅ ਬਾਜ ਦਾ ਸੁਭਾਅ ਹੁੰਦਾ ਹੈ ਝਪੱਟਾ ਮਾਰਨਾ ਔਰ ਖੋ ਕੇ ਲੈ ਜਾਣਾ, ਹਿਰਨ ਬਹੁਤ ਚੰਚਲ ਹੁੰਦਾ ਹੈ, ਬਹੁਤ ਤੇਜ਼ ਹੁੰਦਾ ਹੈ, ਅਤੇ ਸਿੱਖਦਾਰ ਜੋ ਹੁੰਦੇ ਹਨ ਉਹ ਆਪਣੇ ਰੋਗ ਦੇ ਨਾਲ ਆਪਣੀ ਪਾਵਰ ਦੇ ਨਾਲ ਦੂਸਰਿਆਂ ਦਾ ਹੱਥ ਲੈ ਜਾਂਦੇ ਹਨ ਔਰ ਦੂਸਰਿਆਂ ਨੂੰ ਦਬਾ ਲੈਂਦੇ ਹਨ। ਕਹਿੰਦੇ ਨੇ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਵੀ ਇਹ ਤਿੰਨ ਗੁਣ ਆ ਜਾਂਦੇ ਹਨ, ਹਿਰਨ ਦੀ ਤਰ੍ਹਾਂ ਉਹ ਸਮਾਜ ਹੁੰਦੇ ਹਨ, ਬਾਜ ਦੀ ਤਰ੍ਹਾਂ ਉਹਨਾਂ ਨੂੰ ਇਹ ਆਜ ਆਉਂਦਾ ਹੈ ਕਿ ਕਿਸ ਤਰ੍ਹਾਂ ਅੱਜ ਦੀ ਸਾਰੀ ਮਾਰਕੀਟਿੰਗ ਦੇ ਵਿੱਚ ਕੀ ਹੁੰਦਾ ਹੈ, ਹਾਊ ਟੂ ਸੈਲ ਐਂਡ ਹਾਊ ਟੂ ਕਨਵਿੰਸ, ਕਿ ਕਿਸ ਤਰ੍ਹਾਂ ਤੁਸੀਂ ਨੈਗੋਸ਼ੀਏਟ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣੇ ਪ੍ਰੋਡਕਟ ਨੂੰ ਤੁਸੀਂ ਸੈਲ ਕਰਨਾ ਹੈ, ਕਿਸ ਤਰ੍ਹਾਂ ਕੰਪੀਟੀਸ਼ਨ ਦੇ ਵਿੱਚ ਤੁਸੀਂ ਅਗਾਂਹ ਵਧਣਾ ਹੈ। ਕਹਿੰਦੇ ਇਹ ਸੁਭਾਅ ਬਾਜ ਦਾ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਝਪੱਟਾ ਮਾਰਨਾ ਹੈ ਔਰ ਆਪਣਾ ਸ਼ੇਰ ਜੋ ਹੈ ਉਹ ਖੋ ਲੈਣਾ। ਬਾਜ ਸਿੱਖਦਾਰ ਜੋ ਉਹ ਜੋ ਨਹੀਂ ਪੜ੍ਹੇ ਲਿਖੇ, ਜਿਹਨਾਂ ਦੇ ਪਾਸ ਉਹ ਤਾਕਤ ਨਹੀਂ ਹੈ, ਉਹਨਾਂ ਦੇ ਉੱਤੇ ਉਹ ਆਪਣੀ ਪਾਵਰ ਇੰਪੋਜ਼ ਕਰਕੇ ਉਹਨਾਂ ਨੂੰ ਉਹ ਇਸਤੇਮਾਲ ਕਰ ਲੈਂਦੇ ਹਨ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਕਤੀ ਹੈ, ਸਿਰਫ ਦੁਨਿਆਵੀ ਮਤ ਦੇ ਵਾਸਤੇ, ਮਾੜਾ ਨਹੀਂ ਉਹਨੇ ਆਖਿਆ, ਕਹਿਣ ਦਾ ਭਾਵ ਇਹ ਹੈ ਕਿ ਇਹ ਦੁਨਿਆਵੀ ਮਤ ਜਿਹੜੀ ਹੈ ਸਾਨੂੰ ਸਰਵਾਈਵਲ ਆਫ ਦਾ ਫਿਟੈਸਟ ਜੋ ਇੱਕ ਫਿਲੋਸਫੀ ਹੈ ਉਸੇ ਦੇ ਵਿੱਚ ਹੀ ਫਿੱਟ ਕਰਦੀ ਹੈ ਕਿ ਵੀ ਕੈਨ ਸਰਵਾਈਵ ਬੈਟਰ ਨਥਿੰਗ ਮੋਰ ਦੈਨ ਦੈਟ। ਐਸਾ ਤਾਂ ਨਹੀਂ ਹੁੰਦਾ ਕਿ ਯੂਨੀਵਰਸਿਟੀ ਦੇ ਵਿੱਚੋਂ ਕੋਈ ਬਾਹਰ ਆਵੇ ਅਤੇ ਬਹੁਤ ਕੰਪੈਸ਼ਨੇਟ ਇਨਸਾਨ ਬਣਿਆ ਹੋਇਆ ਹੋਵੇ, ਉਸਦੇ ਪੱਲੇ ਨਾਮ ਹੋਵੇ, ਉਸਦੇ ਪਾਸ ਮਾਨਸਿਕ ਸ਼ਾਂਤੀ ਬਹੁਤ ਹੋਵੇ, ਉਹ ਬਹੁਤ ਲਵਿੰਗ ਐਂਡ ਕੇਅਰਿੰਗ ਪਰਸਨ ਹੋਵੇ, ਉਸਦੇ ਅੰਦਰ ਬਹੁਤ ਪਰਉਪਕਾਰ ਹੋਵੇ ਅਤੇ ਉਸਦੇ ਅੰਦਰ ਬਹੁਤ ਜ਼ਿਆਦਾ ਨਿਮਰਤਾ ਹੋਵੇ ਆ ਜਾਏ। ਐਸਾ ਕਦੇ ਦੇਖਿਆ ਹੁੰਦਾ ਡਿਗਰੀ ਲੈ ਕੇ ਕੋਈ ਬਾਹਰ ਇਨਸਾਨ ਆਵੇ ਅਤੇ ਇਹਨਾਂ ਤਮਾਮ ਗੁਣਾਂ ਦੇ ਨਾਲ ਬਾਹਰ ਆਵੇ, ਉਸ ਨਿਮਰਤਾ ਹੋਵੇ? ਨਿਮਰਤਾ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੁੰਦਾ, ਉਸ ਤੇ ਹੰਕਾਰ ਹੁੰਦਾ ਹੈ, ਕਹਾਉਣੇ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਅਕੰਪਲਿਸ਼ ਕਰ ਲਿਆ ਹੈ, ਜਿਸ ਚੀਜ਼ ਨੂੰ ਮੈਂ ਅਕੰਪਲਿਸ਼ ਕੀਤਾ ਹੈ ਉਸ ਚੀਜ਼ ਦੇ ਵਿੱਚ ਹੋਣੇ ਹੋਏ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਹੈ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਤ ਨਹੀਂ ਮਿਲੀ, ਹਾਂ ਤੁਹਾਨੂੰ ਟੈਕਨੀਕ ਐਂਡ ਟੂਲਸ ਮਿਲੇ ਹਨ, ਟ੍ਰੇਨਿੰਗ ਮਿਲੀਆਂ ਹਨ, ਟ੍ਰੇਨਿੰਗ ਮਿਲੀਆਂ ਹਨ ਕਮਿਊਨੀਕੇਟ ਕਿਵੇਂ ਕਰਨਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕਿਸ ਤਰ੍ਹਾਂ ਆਪਣੇ ਵੇਸ ਬਣਾਉਣੇ ਹਨ ਅਤੇ ਸਕਸੈਸਫੁਲ ਹੋਣਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕੰਪੀਟੀਸ਼ਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰਨਾ ਹੈ। ਅਚਾਨਕ ਤੋਂ ਨਹੀਂ, ਮਤ ਤੋਂ ਨਹੀਂ,
ਗੁਰੂ ਮਹਾਰਾਜ ਜੀ ਆਖਦੇ ਹਨ ਆਪਣੀ ਬਾਣੀ ਦੇ ਵਿੱਚ, ਕਿਉਂਕਿ ਇਹ ਸਾਰੇ ਦੀ ਸਾਰੀ ਮਤ ਜੋ ਮਾਤਾ ਪਿਤਾ ਤੋਂ ਸ਼ੁਰੂ ਹੋਈ ਹੈ, ਕੀਰਤਨ ਪੰਜ ਦਸ ਮਿੰਟ ਦੇ ਵਿੱਚ ਸਮਾਪਤ ਹੋ ਜਾਏਗਾ, ਮੈਂ ਕੰਕਲੂਡ ਕਰ ਰਿਹਾ। ਜੋ ਵੀ ਮਾਤਾ ਪਿਤਾ ਤੋਂ ਵੀ ਮਿਲਿਆ ਹੈ ਉਹ ਕੀ ਮਿਲਿਆ ਹੈ, ਅੱਗੇ ਵਧੋ, ਆਪਣਾ ਨਾਮ ਰੋਸ਼ਨ ਕਰੋ, ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ। ਹਾਂ, ਮਾਤਾ ਪਿਤਾ ਦੇ ਜੋ ਅਵਗੁਣ ਸਨ ਉਹ ਵੀ ਉਹਨਾਂ ਨੂੰ ਦੇਖ ਦੇਖ ਕੇ ਆਪਣੇ ਆਪ ਹੀ ਅਡੋਪਟ ਹੋ ਗਏ। ਮਾਤਾ ਪਿਤਾ ਚ ਅਗਰ ਈਰਖਾਸੀ ਤੋਂ ਬੱਚਿਆਂ ਨੇ ਦੇਖ ਲਈ, ਕਦੀ ਕਦਾਈ ਮਾਤਾ ਪਿਤਾ ਵੀ ਝੂਠ ਬੋਲ ਜਾਂਦੇ ਸਨ ਤਾਂ ਉਹ ਵੀ ਬੱਚਿਆਂ ਨੇ ਅਡੋਪਟ ਕਰ ਲਿਆ। ਇੱਕ ਦਫ਼ਾ ਮਾਤਾ ਪਿਤਾ ਘਰ ਹੀ ਬੈਠੇ ਹੁੰਦੇ ਹਨ ਅਤੇ ਬਾਹਰੋਂ ਫੋਨ ਆਉਂਦਾ ਹੈ ਜਾਂ ਕੋਈ ਮਿਲਣ ਆਉਂਦਾ ਹੈ ਅਤੇ ਪੇਰੈਂਟਸ ਅੰਦਰੋਂ ਕਹਿ ਦਿੰਦੇ ਹਨ ਕਿ ਜਾਓ ਕਹਿ ਦਿਓ ਕਿ ਅਸੀਂ ਘਰ ਨਹੀਂ ਹੁੰਦਾ ਨਾ, ਸਧਾਰਨ ਦੀ ਗੱਲ। ਅਤੇ ਉਹ ਜੋ ਤਾਲੀਮ ਹੈ ਉਸ ਮਤ ਤੋਂ ਨਹੀਂ, ਫਿਰ ਸਕੂਲ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ, ਕਾਲਜ ਯੂਨੀਵਰਸਿਟੀ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ। ਹਾਂ, ਪ੍ਰੋਫੈਸ਼ਨਲਿਜ਼ਮ ਮਿਲਦਾ, ਟੈਕਨੀਕਸ ਮਿਲਦੀਆਂ ਹਨ, ਟ੍ਰੇਨਿੰਗ ਮਿਲਦੀਆਂ ਹਨ ਕਿ ਤੁਸੀਂ ਸਰਵਾਈਵ ਕਿਵੇਂ ਕਰਨਾ ਹੈ, ਲੇਕਿਨ ਜੀਵਨ ਦੇ ਵਾਸਤੇ ਮਤ ਸਿਰਫ ਗੁਰੂ ਤੋਂ ਹੀ ਮਿਲਦੀ ਹੈ। ਉਹ ਮੈਂ ਚੰਦ ਇਸ ਵਚਨ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹਾਂ, ਉਹਨਾਂ ਦੇ ਨਾਲ ਆਪ ਜੀ ਨੇ ਕੰਪੇਅਰ ਕਰਕੇ ਦੇਖਣਾ ਕਿ ਇਹ ਜਿਹੜੀ ਗੁਰੂ ਤੋਂ ਮਤ ਮਿਲਦੀ ਹੈ ਇਹ ਬਾਹਰੋਂ ਵੀ ਕਿਸੇ ਮਿਲੀ ਹੈ, ਕਦੇ ਕਿਸੇ ਨੇ ਦਿੱਤੀ ਹੈ। ਤਾਂ ਪਹਿਲਾ ਨੁਕਤਾ, ਗੁਰੂ ਬਾਬਾ ਜੀ ਆਪ ਬਾਣੀ ਤੋਂ ਆਖਦੇ ਹਨ, ਕਹਿੰਦੇ ਹਨ

ਦੀ ਸਿੱਖਿਆ ਕੀ ਕਹਿੰਦੀ ਹੈ? ਮਨ ਤੂੰ ਜੋਤ ਸਰੂਪ ਹੈ, ਤੂੰ ਵਾਹਿਗੁਰੂ ਜੀ ਦੀ ਅੰਸ਼ ਹੈ, ਤੂੰ ਵਾਹਿਗੁਰੂ ਜੀ ਦੀ ਜੋਤ ਦਾ ਹੀ ਸਰੂਪ ਹੈ, ਉਸ ਤੋਂ ਅਲੱਗ ਨਹੀਂ ਹੈ, ਤੂੰ ਪਰਮਾਤਮਾ ਦਾ ਹੀ ਅੱਖ ਹੈ, ਤੂੰ ਪਰਮਾਤਮਾ ਦਾ ਹੀ ਰੂਪ ਹੈ, ਪਰ ਤੂੰ ਪਰਮ ਦੇ ਵਿੱਚ ਪਿਆ ਹੋਇਆ ਹੈ। ਇਸ ਪਰਮ ਨੂੰ ਦੂਰ ਕਰਕੇ ਆਪਣੀ ਅਸਲੀਅਤ ਨੂੰ ਲੱਭਣ ਦੀ ਕੋਸ਼ਿਸ਼ ਕਰਕੇ ਤੂੰ ਕੌਣ ਹੈ? ਇਹ ਗੁਰੂ ਦੀ ਮਤ ਹੈ, ਗੁਰੂ ਦੀ ਮਤ ਹੈ ਕਿ ਤੈਨੂੰ ਇਹ ਪਤਾ ਨਹੀਂ ਕਿ ਤੂੰ ਕੌਣ ਹੈ। ਤੂੰ ਹੈ ਵਾਹਿਗੁਰੂ ਦਾ ਰੂਪ, ਵਾਹਿਗੁਰੂ ਦੀ ਅੰਸ਼ ਅਤੇ ਵਾਹਿਗੁਰੂ ਦੀਆਂ ਤਮਾਮ ਖੂਬੀਆਂ ਸ਼ਕਤੀਆਂ ਉਹ ਤੇਰੇ ਅੰਦਰ ਹਨ। ਵਾਹਿਗੁਰੂ ਜੀ ਦੀ ਤਮਾਮ ਅਕਲ ਇੰਟੈਲੀਜੈਂਸ ਉਹ ਤੇਰੇ ਆਪਣੇ ਅੰਦਰ ਹੈ, ਵਾਹਿਗੁਰੂ ਦੇ ਤਮਾਮ ਗੁਣ ਤੇਰੇ ਆਪਣੇ ਅੰਦਰ ਹਨ, ਪਰ ਤੂੰ ਆਪਣੇ ਆਪ ਨੂੰ ਕੁਝ ਹੋਰ ਸਮਝੀ ਬੈਠਾ ਹੈ। ਜੋ ਸਮਝੀ ਬੈਠਾ ਹੈ ਤੂੰ ਉਹ ਨਹੀਂ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਕਹਿੰਦੇ ਮੂਲ ਪਛਾਣ, ਆਪਣੀ ਓਰਿਜਨੈਲਿਟੀ ਨੂੰ ਪਛਾਣ, ਆਪਣੀ ਰੂਪ ਨੂੰ ਪਛਾਣ ਕਿ ਤੂੰ ਕਿਸ ਦਾ ਹੈ, ਕਿੱਥੋਂ ਆਇਆ ਹੈ, ਕਿਸ ਦੇ ਨਾਲ ਤੂੰ ਸੰਬੰਧ ਰੱਖਦਾ ਹੈ। ਕਹਿੰਦੇ ਆਪਣੇ ਜੀਵਨ ਦੇ ਵਿੱਚ ਉਹ ਲੱਭਣ ਦੀ ਕੋਸ਼ਿਸ਼ ਕਰ। ਅਗਰ ਤੂੰ ਉਹ ਨਹੀਂ ਲੱਭਿਆ, ਆ ਹੁਣ ਪੰਕਤੀ ਧਿਆਨ ਨਾਲ ਸੁਣੇ, ਮੂਲ ਨਾ ਬੂਝੇ ਆਪਣਾ ਤੇ ਪਸ਼ੂਆ ਤੇ ਢੋਰ ਦੀਏ। ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਲੱਭਿਆ, ਆਪਣੀ ਓਰਿਜਨੈਲਿਟੀ ਨਹੀਂ ਲੱਭੀ ਕਿ ਉਹਨਾਂ ਦਾ ਆਗਾਜ਼ ਕਿੱਥੋਂ ਹੋਇਆ, ਕਹਿੰਦੇ ਹਨ ਉਹ ਪਸ਼ੂ ਹਨ ਅਤੇ ਢੋਰ ਗਵਾਰ ਹਨ। ਮੂਲ ਨਾ ਬੂਝੇ ਆਪਣਾ ਤੇ ਪਸ਼ੂਆ ਤੇ ਢੋਰ ਦੀਏ। ਇਹ ਹੈ ਗੁਰੂ ਦੀ ਮਤ। ਤੇ ਪਹਿਲੀ ਜਿਹੜੀ ਮੈਂ ਦੱਸ ਚੁੱਕਾ ਹਾਂ, ਹੁਣ ਤੁਸੀਂ ਆਪ ਹੀ ਫਰਕ ਦੇਖ ਲਓ ਕਿ ਗੁਰੂ ਦੀ ਮਤ ਦੇ ਵਿੱਚ ਕੀ ਹੈ ਔਰ ਬਾਹਰਲੀ ਸੰਸਾਰੀ ਮਤ ਦੇ ਵਿੱਚ ਕੀ ਹੈ। ਇਹ ਜਿਹੜੀ ਮਤ ਹੈ ਕਿ ਆਪਣੇ ਆਪ ਨੂੰ ਪਛਾਣਨਾ ਹੈ, ਆਪ ਪਛਾਣੋ ਤਾਂ ਕਹਿ ਜਾਣੋ। ਗੁਰੂ ਤੇਗ ਬਹਾਦਰ ਜੀ ਨੇ ਵੀ ਆਖਿਆ ਹੈ ਨਾ, ਬਾਹਰ ਬਨ ਖੋਜਣ ਜਾਈ, ਸਰਬਨਿਵਾਸੀ ਸਦਾ ਲੇਪਾ ਤੋਂ ਹੀ ਸੰਗ ਸਮਾਈ, ਬਹੁਤ ਮੱਧ ਜੋ ਬਾਸ ਬਸਤ ਹੈ ਮੁਕਰ ਮਾਹੇ ਜਾਂ ਸਿਖਾਈ, ਕੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ, ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੋ। ਆਪਣੇ ਆਪ ਨੂੰ ਚੀਨਣ ਤੋਂ ਬਿਨਾਂ, ਆਪਣੇ ਆਪ ਨੂੰ ਪਛਾਣਨ ਤੋਂ ਬਿਨਾਂ, ਆਪਣੇ ਆਪ ਨੂੰ ਲੱਭਣ ਤੋਂ ਬਿਨਾਂ ਮਿਟੇ ਨਾ ਪਰਮ ਦੀ ਸਾਈ। ਇਹ ਪਰਮ ਦੀ ਤ੍ਰੇਕ ਜਿਹੜੀ ਹੈ ਮਿਟਣੀ ਹੈ, ਤੁਸੀਂ ਪਰਮ ਚ ਹੀ ਰਹਿਣਾ, ਭਾਵ ਹੋ ਕੁਛ ਹੋਰ ਅਤੇ ਸਮਝੀ ਆਪਣੇ ਆਪ ਨੂੰ ਕੁਛ ਹੋਰ ਜਾਂਦੇ ਹੋ, ਉਸ ਤੋਂ ਵੱਡੀ ਤ੍ਰੈਜਡੀ ਕੀ ਹੋ ਸਕਦੀ ਹੈ? ਇਸ ਤੋਂ ਵੱਡੀ ਤ੍ਰੈਜਡੀ ਅਤੇ ਇਸ ਤੋਂ ਵੱਡੀ ਨਾ ਸਮਝੀ, ਇਸ ਤੋਂ ਵੱਡੀ ਬੇਅਕਲੀ ਕੀ ਹੋ ਸਕਦੀ ਹੈ ਕਿ ਮੈਂ ਹੋਵਾਂ ਕੁਛ ਹੋਰ ਅਤੇ ਆਪਣੇ ਆਪ ਨੂੰ ਸਮਝੀ ਕੁਛ ਹੋਰ ਜਾਵਾਂ? ਇਸ ਨੂੰ ਵੀ ਮਤ ਵਾਲਾ ਆਖਿਆ ਜਾ ਸਕਦਾ ਹੈ। ਗੁਰੂ ਜੀ ਮਹਾਰਾਜ ਕਹਿੰਦੇ ਹਨ ਪਹਿਲਾਂ ਇਹ ਤੇ ਫਾਇੰਡ ਕਰ ਲਓ ਕਿ ਤੁਸੀਂ ਹੋ ਕੌਣ, ਉਸ ਤੋਂ ਬਾਅਦ ਫਿਰ ਤੁਹਾਨੂੰ ਮਤ ਵਾਲੇ ਕਿਹਾ ਜਾ ਸਕਦਾ ਹੈ। ਉਸ ਤੋਂ ਪਹਿਲਾਂ ਤੁਹਾਨੂੰ ਮਤ ਵਾਲੇ ਨਹੀਂ ਕਿਹਾ ਜਾ ਸਕਦਾ ਕਿ ਤੁਹਾਡੇ ਪਾਸ ਮਤ ਕੋਈ ਨਹੀਂ ਹੈ। ਮਨ ਤੂੰ ਜੋਤ ਸਰੂਪ, ਆਪਣਾ ਮੂਲ ਪਛਾਣ। ਕਹਿੰਦੇ ਆਪਣਾ ਮੂਲ ਪਛਾਣ, ਇਹ ਹੁਣ ਨੁਕਤੇ ਮੈਂ ਅੱਜ ਦੇ ਸਾਹਮਣੇ ਰੱਖ ਰਿਹਾ ਕਿ ਗੁਰੂ ਦੀ ਟੀਚਿੰਗ ਦੇ ਵਿੱਚ ਕੀ ਕੁਛ ਆਉਂਦਾ ਹੈ। ਗੁਰੂ ਦੀ ਟੀਚਿੰਗ ਦੇ ਵਿੱਚ ਇਹ ਆਉਂਦਾ, ਇੱਕ ਹੋਰ ਬੜਾ ਇੰਟਰਸਟਿੰਗ ਪੁਆਇੰਟ ਆਉਂਦਾ ਗੁਰੂ ਦੀ ਟੀਚਿੰਗ ਦੇ ਵਿੱਚ। ਕੋਈ ਸਕੂਲ, ਕੋਈ ਮਾਂ ਬਾਪ, ਕੋਈ ਯੂਨੀਵਰਸਿਟੀ, ਕੋਈ ਕਾਲਜ ਉਹ ਬਿਲਕੁਲ ਨਹੀਂ ਸਿਖਾਏ। ਉਹ ਕੀ ਹੈ? ਗੁਰੂ ਮਹਾਰਾਜ ਦੀ ਟੀਚਿੰਗ ਦੇ ਵਿੱਚ ਆਉਂਦਾ ਹੈ ਕਿ ਮਰਨਾ ਯਾਦ ਰੱਖੋ, ਮਰਨਾ ਯਾਦ ਰੱਖੋ। ਮੇਰੇ ਮਾਂ ਬਾਪ ਸਿਖਾਲਦੇ ਹਨ ਇਹ ਗੱਲ ਇਮਾਨਦਾਰੀ ਦੇ ਨਾਲ ਰੱਖਣਾ। ਮੇਰੇ ਮਾਤਾ ਪਿਤਾ ਨੇ ਤਾਂ ਮੈਨੂੰ ਕਦੇ ਨਹੀਂ ਸਿਖਾਇਆ ਕਿ ਮਰਨਾ ਯਾਦ ਰੱਖਣਾ। ਮੈਂ ਤੇ ਸੱਚ ਆਪ ਜੀ ਦੇ ਸਾਹਮਣੇ ਦੱਸਦਾ, ਆਪ ਜੀ ਆਪਣੇ ਮੁਤਲਕ ਜਾਣਦੇ ਹੋਵੋਗੇ। ਕਦੇ ਕਿਸੇ ਨੇ ਨਹੀਂ ਦੱਸਿਆ ਕਿ ਵੀ ਮਰਨਾ ਯਾਦ ਰੱਖੀਦਾ ਹੁੰਦਾ। ਹਾਂ, ਘਰ ਚ ਕੋਈ ਮਰਨ ਦੀ ਗੱਲ ਕਰੇ ਤੇ ਇਹ ਜ਼ਰੂਰ ਸੁਣੀਦਾ ਸੀ ਕਿ ਮੋਹਰੋਂ ਕਹਿੰਦੇ ਸੁੱਖ ਬੋਲੋ, ਸੁੱਚਾ ਜੀ ਦੀ ਗੱਲ ਕਰੋ, ਮਰਨ ਦੀ ਗੱਲ ਨਾ ਕਰੋ, ਸੁੱਖ ਬੋਲੋ, ਸੁੱਖ ਦੀ ਗੱਲ ਕਰੋ, ਸ਼ੁਭ ਬਚਨ ਬੋਲੋ।
महाराज जी बाबा जी था था तो कहते हैं मरना याद रखो, वृद्धा मंडप माल न लाए, अपना चित मन इना मंडपा नाल उस दुनियादारी के माल नाल ना लगा तो की कर मर्ग सतानी चित कर। मर्ग सतानी, सतानी का भाव बहुत शक्तिशाली, मर्ग माने मृत्यु, मृत्यु जो कि बहुत ही शक्तिशाली है, उन चित कर उन याद के बिच रख, चित के बिच रख। गुरु महाराज जी बाणी च आखदे हन कि तृष्णा वड्डा रोग लगा, सात संगत ध्यान अपना फोकस करके रखो, क्योंकि मैं कहना आप कीर्तन सुनने के बाद घर जाओ तो जाकर गलबात करो, क्योंकि सुन के आए हाँ फिर उसमें बैठ के विचारो, उसका कोई नोट भी लाओ ताकि ना दसा दिनों के बीच असं कुछ अचीव करना। बाबा जी बाणी चाहते हैं कि कितना वड्डा रोग लगा, मरण मनोविकार, मरना मनोविकार दिता, खाना पीना हसना सौना विसर गया है, मरना कहते उसने मरना बिल्कुल विसर गया, मरना बिल्कुल विसर गया, उसने मरना भी कहते मरना याद रखो। गुरु बाबा जी अपनी बाणी के आखते हैं मौत में याद रखो, कहते हैं मत्ती मरण विसार है, एक दुनियावी वस्तुओं के विच मत्ती मैंने मस्त हुई हुई, इस जीव जिंदड़ी ने इस मत ने की किया है मरना मनोविसार, मत्ती मरण विसार है, खुशी खुशी दिन चार एक दिन की खुशी की, इसने बिल्कुल ही भुला दिता कि आ जड़ा मेरा जीवन है ये एक बुलबुले तो ज्यादा वध के अहमियत नहीं रखता, जैसे गलते बुदा उपजे दिन से नीत, जब रचना कैसे रची कौ नानक संगीत। असि एक पानी देते जो बुलबुला होंदा है उस तो वध के कुछ नहीं है, कई बंदे कह देंगे हम यू डोंट नो मी, हम कई बंदे ये गल कह रहे हैं कि तुहानू मेरा पता नहीं है, यू डोंट नो मी, महाराज जी कहते हैं हाँ सानू तुहाडा पता है, सानू पता है तुहाडा कि तुसी कौन हो, तो एक पानी के बुलबुले तो वध के कुछ नहीं है कई गांधे से यू डोंट नो, असि कह दें कि यू डोंट नो, महाराज जी कहते हाँ सानू पता तुसी कौन हो, दुक्का अस्त रक्त प्रेते चाम इस उपर ने रखो गुमान, हड्डियां लहू नाड़ियां पिंजरा मिर्च आग ये गंदगी का एक थैला है, इस उत्ते मान करते उत्ते कहते मैं तुम्हें पता नहीं कि मैं कौन हाँ, वो कहते सू पता है तुम कौन हो, बाकी तुम कहते कि तू पता नहीं कि मैं कौन हाँ, वो कहते पता है जन्म जन्म की इस मन को मन लग गई अंदर खुदा मैल ही मैल है और कुछ नहीं, मैल ही मैल, अस कह दें कि तुम्हें नहीं पता कि मैं कौन हाँ, वो कहते पता है कौन हो, सबको भरिया फूक हमने भी फूक न सारे भरे पे नो जी, बाबा जी कहते मैं नहीं कह रहा तुम, गुरु बाबा जी कहते अस एग्जैक्टली जानते हाँ कि तुम कौन हो, हमने भी फूक के नाल भरे पे, हड्डिया बिस्ता मास लहू नाड़िया का एक पिंजरा हो, पिंजरे का इतना भी परिभाषा नहीं है, क्या परिभाषा इस पांडे का, इतना को लागे थनका, इतना को थनका लगे तो ये सुख सकता है मुड़ के द्वारा ये जुड़ता नहीं, इस करके कहते मौत में याद रखो, मौत में याद रखोगे तो तुम्हारी अटैचमेंट जो है अपने आप नाल, अपने तन नाल, अपने बाकी तमाम चीजों के नाल टुटन का तोड़न का जीवन वैराग पैदा करने का एक ही साधन है कि मौत में याद रखो, जो मौत में याद रखेगा उसके भी ही जिंदगी दे फर्दर सवाल आएंगे कि मौत तो बाद की है, फिर मैं की बनागा, अदरवाइज एक क्वेश्चन पैदा नहीं होता। तो गुरु की टीचिंग के दूसरा पॉइंट यह आता है कि मौत में याद रखो, हम मैंने दसो ये मत कितने मिलती है, जो मिलती है तो बस कोई यूनिवर्सिटी लॉ के कोर्स के मेडिसिन के कोर्स के होर किसी कोर्स के सिखाते हैं कि मरना भी याद रखो,

ਨਾਲ ਪੁਰਖ ਦੇ ਅੱਗੇ ਅਰਦਾਸ ਕਰ ਰਹੇ ਮੰਗਦੇ ਕੀ ਹਨ ਸ਼ੁਭ ਕਰਮ ਆਪਣੇ ਵਾਸਤੇ ਨੂੰ ਆਪ ਤੋਂ ਨਿਰੰਕਾਰੀ ਜੋਤ ਆਪ ਤਾਂ ਨਿਰੰਕਾਰ ਦਾ ਹੀ ਸਰੂਪ ਇਹ ਦਾਸ ਅਕਾਲ ਪੁਰਖ ਤੋਂ ਕਿਸ ਵਾਸਤੇ ਮੰਗ ਰਹੇ ਹਨ ਸਾਡੇ ਵਾਸਤੇ ਮੰਗ ਰਹੇ ਸਾਡੇ ਵਾਸਤੇ ਇਹ ਮਹਾਨ ਵੱਡੀ ਦਾਸ ਸ਼ੁਭ ਕਰਮਾ ਦੇ ਸ਼ਿਵਾ ਵਰ ਮੁਹੇ ਹੈ ਸ਼ੁਭ ਕਰਮਨ ਤੇ ਕਮ ਹੂੰ ਨਾ ਕਰੋ ਸ਼ੁਭ ਕਰਮਾ ਸ਼ੁਭ ਕਰਮ ਹੀ ਸਭ ਤੋਂ ਵੱਡੀ ਹੈ ਬਾਬਾ ਜੀ ਬੱਚੇ ਕਰਦੇ ਸਨ ਪਰਮਾਰਥ ਤੋਂ ਸਦਾ ਹੀ ਪਵਿੱਤਰ ਹੈ ਨਿਰਮਲ ਪਰਮਾਰਥ ਸਦਾ ਹੀ ਪਵਿੱਤਰ ਔਰ ਸਾਡਾ ਵਿਹਾਰ ਇਹ ਪਵਿੱਤਰ ਹੋਣਾ ਚਾਹੀਦਾ ਵਿਹਾਰ ਨਿਰਮਲ ਹੋਣਾ ਚਾਹੀਦਾ ਪਰਮਾਰਥ ਦਾ ਸਦਾ ਹੀ ਨਿਰਮਲ ਜਿਸ ਦਾ ਵਿਹਾਰ ਪਵਿੱਤਰ ਹੈ ਵਿਹਾਰ ਸੱਚਾ ਤੇ ਸੱਚਾ ਹੋ ਗਿਆ ਉਸਦਾ ਜੀਵਨ ਵਿਹਾਰ ਹੋਰ ਹੈ ਦਿਖਾਵਾ ਹੋਰ ਹੈ ਉਹ ਫਿਰ ਅਸਲੀ ਜੀਵਨ ਨੂੰ ਬਣਾਵਟੀ ਜੀਵਨ ਉਹ ਸ਼ੁਭ ਕਰਮਾਂ ਦੀ ਵਿਸ਼ੇਸ਼ਤਾ ਹੈ ਸਭ ਤੋਂ ਜ਼ਿਆਦਾ ਸ਼ੁਭ ਕਰਮਾਂ ਨਾਲ ਹੀ ਦੁਨੀਆਂ ਵਿੱਚ ਕਾਮਯਾਬੀ ਦੁਨੀਆਂ ਵੀ ਸਤਿਕਾਰ ਕਰਦੀ ਹੈ ਜਿਹਦੇ ਕੋਲ ਸ਼ੁਭ ਕਰਮ ਉਹ ਅੱਜ ਕੱਲ੍ਹ ਵੀ ਦੱਸਿਆ ਜੀ ਅਸਾਂ ਕਲਯੁਗੀ ਜੀਵਾਂ ਦੇ ਵਾਸਤੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਰਹੇ ਹਨ ਦੇ ਸ਼ਿਵਾ ਵਰ ਮੁਹੇ ਤੇ ਹੈ ਤੇ ਇਹ ਵੀ ਕਹਿੰਦੇ ਨੇ ਕਿ ਕਲਯੁਗ ਦਾ ਸਤਿਗੁਰੂ ਜੀ ਨੇ ਸ਼ਿਵਜੀ ਮਹਾਰਾਜ ਅੱਗੇ ਅਰਦਾਸ ਕੀਤੀ ਸ਼ਿਵ ਨਾਮ ਜੋ ਹੈ ਉਹ ਅਕਾਲ ਪੁਰਖ ਜਿਹਨੂੰ ਲੋਕੀ ਸ਼ਿਵਜੀ ਕਹਿੰਦੇ ਹਨ ਅਸਲੀ ਉਸਦਾ ਨਾਮ ਮਹਾਂਦੇਵ ਹੈ ਸਤਿਗੁਰੂ ਜੀ ਨੇ ਆਪ ਫਰਮਾਇਆ ਹੈ ਮਹਾਂਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਕੀਨਤ ਮੈਂ ਫੇਰ ਮਹਾਂਦੇਵ ਨੂੰ ਲੋਕੀ ਸ਼ਿਵ ਕਹਿੰਦੇ ਉਹ ਇਸ ਵਾਸਤੇ ਜਿਹੜਾ ਸਿਮਰਨ ਕਰਨ ਵਾਲਾ ਹੋਵੇ ਨਾ ਰੱਬ ਦੀ ਬੰਦਗੀ ਕਰਨ ਵਾਲਾ ਲੋਕੀ ਉਹਨੂੰ ਕਹਿੰਦੇ ਬਈ ਇਹ ਤਾਂ ਰੱਬ ਰੂਪ ਹੀ ਕਿਉਂ ਰੱਬ ਨਾਲ ਜੁੜੇ ਆ ਇਸੇ ਤਰ੍ਹਾਂ ਮਹਾਂਦੇਵ ਨੂੰ ਸ਼ਿਵ ਜੀ ਕਿਹਾ ਜਾਂਦਾ ਪਰ ਅਸਲ ਵਿੱਚ ਸ਼ਿਵ ਨਾਮ ਅਕਾਲ ਪੁਰਖ ਉਸ ਅਕਾਲ ਪੁਰਖ ਦੇ ਅੱਗੇ ਕਲਗੀਧਰ ਦਾ ਸੁਨੇਹ ਪਿਤਾ ਜੀ ਨੇ ਇਹ ਅਰਦਾਸ ਕੀਤੀ ਤੇ ਇਹ ਵਰ ਮੰਗਿਆ ਦੇ ਸ਼ਿਵਾ ਵਰ ਮੁਹੇ ਤੇ ਹੈ ਕਰਮਨ ਤੇ ਕਮ ਸ਼ੁਭ ਕਰਮਾਂ ਦੀ ਦਾਤ ਸਾਡੇ ਵਾਸਤੇ ਜਿਨ੍ਹਾਂ ਨੇ ਸ਼ੁਭ ਕਰਮਾਂ ਦੀ ਦਾਤ ਪ੍ਰਾਪਤ ਕਰ ਲਈ ਉਹਨਾਂ ਉੱਤੇ ਗੁਰੂ ਦੀਆਂ ਮਿਹਰ ਉਹਨਾਂ ਦੁਨੀਆਂ ਜੈ ਜੈਕਾਰ ਅੱਜ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਫਤਿਹ ਹਾਸਲ ਹੋਈ ਧਰਮ ਦੀ ਤਜ ਖੜੀ ਕਰ ਦਿੱਤੀ ਆਖੋ ਸ੍ਰੀ ਵਾਹ ਧਰਮ ਦਾ ਬੋਲ ਸਦਾ ਵਾਸਤੇ ਚੜ੍ਹਦੀਆਂ ਕਲਾ ਵਿੱਚ ਫਤਿਹ ਪ੍ਰਾਪਤ ਨਾਸ਼ਵੰਤ ਪਦਾਰਥਾਂ ਨਾਲ ਤਿਆਰ ਨਹੀਂ ਕੀਤਾ ਅਮਰ ਵਸਤੂ ਜੋ ਸੀ ਧਰਮ ਉਸਨੂੰ ਅਪਣਾਇਆ ਜਿਹਦੇ ਕੋਲ ਧਰਮ ਹੈ ਉਹਦੇ ਕੋਲ ਸਭ ਤੋਂ
धर्म ही सब तो वड्डी दा जिहदे कोल धर्म है भाई उसका जीवन सदा वास्ते सफल धर्म धर्म नाल प्यार की इस नाशवंत शरीर नूं कुर्बान कर समझिया इसने तो बिन सुना इसने तो एक दिन बिन सी जाना है तो धर्म संगीत धर्म नाल प्यार किया शुभ गुणा नूं ग्रहण किया जो कलगी दर्श के पातशाह जी ने मंग मंगी है फिर बाबा जोरावर सिंह से बाबा फतेह इस तरह शुभ गुणा नूं ग्रहण कर दे सब तो वड्डा शुभ गुण सब तो वड्डा कर्म हजूर प्रमोदन सगल धर्म में श्रेष्ठ धर्म हर को नाम जप निर्मल हरि दे नाम नाल प्यार कीता सिमरन नाल प्यार कीता धर्म नूं उच्चा ते सुचा रखे तो आओ प्यारी अज पुनः महान पवित्र हस्तियां महान व्यक्तियां दी याद जुड़े आओ जो दास मेरे साई ने मंगी है आओ आपां भी मंगी आपां किस तो मंगी है अपने गुरु तो मंगी आपको श्री वाहे असीं गुरु अगे झोलिए क्योंकि साडा इष्ट कलगियां वाला है असीं कलगियां वाले दे सिख ओ साडा गुरु गुर परमेश्वर कोल जा बाणी चाहे गुरु ते परमेश्वर फर्क कोई नहीं पर अपने इष्ट दे अगे अरदास करिए ते ए मंग मंगी केड़ी जो कलगी दर्श दे पातशाह जी ने अकाल पुरख की अरदास की पहले से बोले पिछले सारी संगत से

ਸਰਕਾਰ ਮੇਰਾ ਖਾਲਸਾ ਸਮਾਂ ਵਾਸਤੇ ਕਰਦੀਆਂ ਕਲਾ ਕਰ ਮੌਤ ਨੂੰ ਵੇਖ ਕੇ ਡਰੇ ਨਹੀਂ ਨਿਡਰ ਹੋ ਜਾਏ।

hatta gözü büyüdüydü. Bir gün apre kimse şehadet yer. Man piyar se sattara hai. Aap rasoi vich baith ke gurbani padde hain, simran karde hain, bhojan tyar kita, ik khayal vich ਤੇ ਕਲਗੀ ਦਾ ਕਿਤੇ ਪਾਤਸ਼ਾਹ ਜੀ ਅੱਜ ਆਪਣੇ ਅੱਖੀ ਪਛਾ ਦਿੱਤਾ ਮਾਤਾ ਜੀ ਸ੍ਰੀ ਜੀ ਜਿੱਥੇ ਕਲਗੀ ਦਾ ਕਿਤੇ ਪਾਤਸ਼ਾਹ ਜੀ ਨੂੰ ਪੁੱਤਰ ਜਾਣ ਕੇ ਪੂਰਨ ਪਿਆਰ ਵੀ ਕਰਦੇ ਹਨ ਉੱਥੇ ਧੰਨ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਜਾਣ ਕੇ ਪੂਰਨ ਸਤਿਕਾਰ ਵੀ ਕਰਦੇ ਸਿੱਖ ਨੂੰ ਬੁਲਾਇਆ ਜਾ ਸਿੱਖਾ ਕਵੀ ਜੀ ਨੂੰ ਬੁਲਾ ਕੇ ਲਿਆ ਸਿੱਖ ਆਏ ਹੱਥ ਜੋੜ ਕੇ ਅਰਦਾਸ ਕੀਤੀ ਹੋਰ ਤ੍ਰਿਲੋਕੀ ਨਾਥ ਸਤਿਗੁਰੂ ਮਾਤਾ ਜੀ ਯਾਦ ਕਰਦੇ ਸਤਿਗੁਰ ਸ੍ਰੀ ਦਸ਼ਮੇਸ਼ ਪਿਤਾ ਜੀ ਕਰੇ ਆਏ ਨਮਸਕਾਰ ਕੀਤੀ ਮਾਤਾ ਨੇ ਸੋਹਣਾ ਆਸਣ ਬਿਛਾਇਆ ਹੋਇਆ ਬੈਠ ਪ੍ਰਸਾਦੇ ਦਾ ਥਾਲ ਪਰੋਸ ਕੇ ਹਜ਼ੂਰ ਦੇ ਅੱਗੇ ਰੱਖੇ ਕਵੀ ਜੀ ਸਾਹਿਬਜ਼ਾਦੇ ਵੀ ਆ ਜਾਂਦੇ ਸੱਜਣ ਦਾ ਮਾਤਾ ਜੀ ਜੀ ਜੀ ਦਸਵੇਂ ਪਾਤਸ਼ਾਹ ਜੀ ਨੂੰ ਕਵੀ ਜੀ ਕਰਕੇ ਬੁਲਾਉਂਦੇ ਨਾਮ ਨਹੀਂ ਸੀ ਲੈਂਦੇ ਕਿਉਂਕਿ ਛੇਵੇਂ ਪਾਤਸ਼ਾਹ ਜੀ ਦਾ ਨਾਮ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਦਸਵੇਂ ਪਾਤਸ਼ਾਹ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਦਬ ਕਰਦੇ ਸਨ ਨਾਮ ਨਹੀਂ ਸੀ ਲੈਂਦੇ ਕਵੀ ਜੀ ਕਰਕੇ ਮੇਰੇ ਹਜ਼ੂਰ ਨੇ ਜੋ ਕੁਛ ਮਾਤਾ ਨੇ ਬਚਨ ਕੀਤਾ ਉਹਨੂੰ ਸਫਲ ਕਰਦੇ ਆ ਜਿਤਨੀ ਬਾਣੀ ਉਚਾਰੀ ਹੈ ਉੱਪਰ ਲਿਖਿਆ ਕਵਈਓ ਬਾਤ ਆਖੋ ਸ੍ਰੀ ਹੋਏ ਕਵਈਓ ਬਾਤ ਸਾਹਿਬਜ਼ਾਦੇ ਵੀ ਆ ਜਾਂਦੇ ਇਸ਼ਾਰਾ ਕੀਤਾ ਸਿੱਖ ਭੱਜਾ ਗਿਆ ਸਾਹਿਬਜ਼ਾਦੇ ਇਹ ਵੀ ਆ ਚਾਰ ਆਸਣ ਹੋਰ ਵਿੱਚ ਸਾਹਿਬਜ਼ਾਦੇ ਬੈਠ ਚਾਰ ਥਾਲ ਹੋਰ ਪਰੋਸ ਇਹਨਾਂ ਦੇ ਅੱਗੇ ਵੀ ਰੱਖੇ ਸਾਹਿਬਜ਼ਾਦੇ ਮੇਰੇ ਕਲਗੀ ਦਾ ਸੇ ਪਾਤਸ਼ਾਹ ਜੀ ਭੋਜਨ ਛੱਕ ਰਹੇ ਸੀ ਤੇ ਮਾਤਾ ਕੁਜਰੀ ਜੀ ਵੇਖ ਵੇਖ ਕੇ ਪਈ ਕਰਦੀ ਕੋਈ ਮਨ ਚ ਖਿਆਲ ਆ ਗਿਆ ਕਵੀ ਜੀ ਹੁਣ ਸਾਹਿਬਜ਼ਾਦੇ ਜਵਾਨ ਹੋ ਗਏ ਇਹਨਾਂ ਪੁਸਤਰੀ ਵਾਜ ਵੇਖੋ ਨਾ ਕਿਤਨੇ ਸੁੰਦਰ ਮੁੱਖ ਚੌੜੀਆਂ ਛਾਤੀ ਕਿਤਨੇ ਸੁੰਦਰ ਸਰੀਰ ਮੇਰਾ ਚਿਤ ਕਰਦਾ ਹੈ ਇਹਨਾਂ ਦੀਆਂ ਹੁਣ ਸ਼ਾਦੀਆਂ ਕਰਦੇ ਸਰੀਰ ਦਾ ਕੋਈ ਪਤਾ ਨਹੀਂ ਮਨ ਦੇ ਅੰਦਰ ਇਹ ਖਿਆਲ ਆਇਆ ਆਪਣੇ ਹੱਥੀ ਵੇਖਣਾ ਇਹਨਾਂ ਨੂੰ ਘੋੜੀਆਂ ਤੇ ਚੜ੍ਹ ਹਜ਼ੂਰ ਮੁਸਕਰਾਹਟ ਹੈ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾਏ ਮਾਂ ਜੀ ਸਾਹਿਬਜ਼ਾਦੀਆਂ ਦੀਆਂ ਸ਼ਾਦੀਆਂ ਹਾਂ ਮੇਰੀ ਇੱਛਾ ਹੈ ਮੇਰੇ ਦਿਲ ਦੀ ਇਹ ਤਮੰਨਾ ਹੈ ਹਜ਼ੂਰ ਕਹਿਣ ਲੱਗੇ ਮਾਂ ਜੀ ਫਿਰ ਫਿਕਰ ਨਾ ਕਰੋ ਮੰਗਣੀਆਂ ਤਾਂ ਇਹਨਾਂ ਦੀਆਂ ਹੋ ਚੁੱਕੀਆਂ ਹਨ ਤੇ ਸ਼ਾਦੀਆਂ ਦੀਆਂ ਤਰੀਖਾਂ ਵੀ ਨੇੜੇ ਹੀ ਹਨ ਹੈਰਾਨ ਹੋ ਗਈ ਮਾਂ ਜੀ ਮਾਤਾ ਜੀ ਕਵੀ ਜੀ ਮੰਗਣੀਆਂ ਕਰ ਦਿੱਤੀ ਹਾਂ ਮੈਨੂੰ ਦੱਸਿਆ ਹੀ ਨਹੀਂ ਤੁਸੀਂ ਆਪਣੇ ਆਪ ਹੀ ਮੰਗਣੀਆਂ ਸੀ ਫਿਰ ਖਿਆਲ ਰੱਖਿਆ ਜੇ ਵਿਵਾਹ ਵੇਲੇ ਸ਼ਾਦੀਆਂ ਵੇਲੇ ਆਨੰਦ ਕਾਰਜ ਵੇਲੇ ਮੈਨੂੰ ਜ਼ਰੂਰ ਯਾਦ ਕਰ ਹਜ਼ੂਰ ਕਹਿਣ ਲੱਗੇ ਮਾਂ ਜੀ ਜਿਸ ਦਿਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਮੰਗਣੀਆਂ ਉਸੇ ਵੇਲੇ ਹੋ ਗਈਆਂ ਹੁਣ ਤਾਂ ਵਿਆਹ ਦੀਆਂ ਤਰੀਖਾਂ ਵੀ ਨੇੜੇ ਹਨ ਅੱਛਾ ਫਿਰ ਮੈਨੂੰ ਹਜ਼ੂਰ ਕਹਿਣ ਲੱਗੇ ਫਿਕਰ ਨਾ ਕਰੋ ਸਮਾਂ ਆਵੇਗਾ ਦੋ ਦੀ ਜੰਝ ਅਸੀਂ ਚਮਕੌਰ ਲੈ ਜਾਵਾਂਗੇ ਤੇ ਦੋ ਦੀ ਜੰਝ ਤੁਸੀਂ ਸਰਹੰਦ ਲੈ ਜਾਓ ਕਿ ਆਖੋ ਇਹ ਰਮਜ਼ਾ ਪਰ ਭੋਲੀ ਮਾਤਾ ਨੂੰ ਕੀ ਪਤਾ
کہ سدگرو کس سے بول رہے ہیں. اور سما آگے پہلی خاص سنگت اننپوری چھڑ دی سرسا ندی پار ہوئے میرے کلگی در سدگرو جی دو صاحبزادے تو حضور دے نال ہیں تے پھر اے معصوم روحاں کلگی در دے لختے جگر بابا جوراور سنگھ تے بابا فتح سنگھ تے اے برد ماتا ماتا کجری جی پھر کھچر تے چڑے ہوئے تے جا رہے نا خوش بھی ہوئے کٹک بھی کر دی. اج فتح گڑھ صاحب مہان وڈا ایک میلہ لگا ہوا داسن کئی ویری اس مہان سماگم سے اتنے حاضری بھرن کا سواں ملے میرے پرم متر یعنی مندر سنگھ جی ایڈیشنل سکتر شرومنی کمیٹی دے اس سماگم سے ہر سال ہی چٹھی پہنچ ایپ کی بھی پترکا آئی پوے گی تو پیاری ساتھ سنگت اج اتنے بڑے دیوان لگے ہو تقریباً جتنے سارے منسٹر ہیں سارے اتنے پہنچ بڑا پربھاوشالی دیوان بڑی دوروں دوروں دنیا اتیا پھر پیاری ساتھ سنگت اس مہان سماگم اتوں کی مٹی اتوں کی خاک جو صاحبزادیاں نے خون دے نال پوتر تے پاک ہوئی ہوئی ہے دنیا کے متے دے لگ اس طرح ماتا گزری بڑی سردی ہے اتنی اج کل اپنے پنجاب دے تسی سارے پنجابی ہو تہن پتہ ہے کہ اج کل اتنے موسم بڑا ٹھنڈا ہو پھر کس طرح ماتا گجری جی اپنے پوتریاں نو نال لے کے ٹھرو ٹھرو کر دی اپنے سونے پتر تو جو گرو نانک دی گادی دا مالک سنگتاں دا مالک اس تو وچھڑ کے جا رہی ہے کھوچری بھائی نال کون ہے گنگو برہم پھر اے شام نو آپ وچار کریں گے کہ کس طرح میرے کلگی در پتی پاتشاہ جی کی صاحبزادے ماتا گجری نال جا رہے ہیں گنگو برہمن نال کس طرح گنگو دے کار پہنچے گنگو نے جو کچھ دھوکھا کیتا پھر مایا دے لالچ وچ آ کے پیاری ساتھ سنگت گنگو نے میرے کلگی در دے بچیاں نو پولیس دے حوالے کر دیتا خوشی ہو رہی پھر جس طرح سرحد پہنچے وزیدے نال جو بچن بلاس ہوئے اور پھر رات میں رات دیکھی سنگ دین کی کرنگا تو آؤ آؤ بڑے پاگاں والے جو بھائی صاحبزادیاں دی شہیدی دا پرب منا رہے جو امر جوتا امر جوتا امر دھرم انہوں نے سچ نال پیار کی تو آؤ آپ بھی ارداس کریے کلگی در تے پاتشاہ مہرا دے سائیں اسی بھی تیرے بچے ہیں آنکھوں شری بھائی ساڈے تے مہر کرو سانو بھی اس مت بخش اسی بھی دھرم نال پیار کریے تیرے چرنا نال جڑیے نا سونت چیزاں نال پیار نہ کریے انہوں نے تو برس جانا ہے ارداس کریے تے کہ منگ منگیے دے جیوا ور موہ اے ہے شبھ کر من تے کبھوں نہ ٹروں نہ ڈروں ارشوں جب جائے لڑوں نشچے کر اپنی جیت کرو پاکستان تے ہندوستان دا جنگ ہویا ہے پھر کلگیاں والے دے سونے خالصے نے اے ور لے کے تے اس طرح کر دکھلایا کچھ بھی بھائی کر دکھلایا پہاڑیاں گونجیاں سر پہاڑی سکھاں دی بہادری نو دنیا من گئی اے کلگی در دی بخشش ہے خالصے اے میر ہے جو ور منگے ہے خالصے واسطے پھر بھائی کلگی در تے پادشاہ اکال پرو تو ور منگن تے او دات نہ ملے ملی پر حضور نے پھر سانو ونڈ دتی آخو سے جتھے دنیاوی داتاں ونڈیاں راج بھاگ دتا ہے اتھے اے دات بھی دتی ہے پیاریو جے اے دات نہ ہوئے تا راج بھاگ نہیں رہندے آخو سری بھائی
दे शिवा वर बोए है शुभ कर्मन ते कब हूँ न डरो न डरो अरसों जब जाए लड़ो निश्चय कर अपनी जीत करो ये सिख हूँ अपने ही मन को ये लालच है गुण सहित चरो जब आओ कि अब निदान बने अत हिरण में तब छूटे चर्दियां करा जाके इन्हों के मन के अंदर एक जज्बात है तो आओ मेरी याद जुड़े बड़िया पागों वाले उन्ना वाले कलगीधर सच्चे पातशाह जी ने तुहाडे उत्ते महान बख्शा की जो सतगुरु जी ने महान मेहर करके तुहानू अपने चरणों नाल जोड़े अपने नाल जोड़े जिहड़े गुरु नाल जुड़ गए भाई वो सदा वास्ते सुखी हो गए गुरबाणी नाल जुड़े सिमरन नाल जुड़े कलगीधर सच्चे पातशाह दे दरबार च आके सत्संग भी जुड़े वो सुखी ते जिहड़े टुट गए भाई फिर परमेश्वर ते पुल्लियां व्यापन सबे टुट जाओ नदी नालों पानी बिछड़ गया बिछड़ जो गया दरख्त नालों पत्ता टुट जो गया फिर टुट गया पत्ता टूटा डाल क्यों लै गई पवन उड़ाए डाली पई उदीकदी कदे फिर भी मिलती है फिर तो भागा की गल तो तुसी जुड़े हो जुड़ के साईं नूं आराधी है साईं दे प्यारे जुड़े हो तुसी तन्नो प्यारी सात सरबत माई पाई अमृत वेले आके अमृत बाणी का अमृत पीता है सर्व आस्था पूर्ण करने वाली आसा जी दीवार का कीर्तन सुन के अपना जीवन सफल कीता है आओ अखीरला छंद लगा के कीर्तन की समाप्ति शामन समय के दर्शन लेके साहबजादियों का सोहना पुरब शहीदी पुरब मना के भाई उन्होंने पवित्र आत्मा दुशियां दशमेश पिता दहर प्राप्त करके अपना जीवन सफला करिए आओ अकीला छंद सारे हिलके लगाइए उस तो उपरंत कीर्तन की समाप्ति पर सुख की सीमा प्यार नाल सारे फतेह बुलाओ वाहेगुरु जी का खालसा तू करण कारण समरत है करते मैं तुझ गए जो करे वडे आई गुरु मुख दे प्रभु हर पावे गुरु मुख

कबीर साहब अपने घर बैठे सन, किसी ने दरवाजा

ਸਾਹਿਬ ਜੀ ਉੱਠ ਕੇ ਤੁਰਨ ਲੱਗੇ। ਕਬੀਰ ਸਾਹਿਬ ਦੇ ਪ੍ਰੇਮੀਆਂ ਨੇ ਕਿਹਾ, ਕਬੀਰ ਸਾਹਿਬ ਜੇ ਬਾਦਸ਼ਾਹ ਨੇ ਬੁਲਾਇਆ ਫਿਰ ਖੈਰ ਨਹੀਂ ਵਰਤਣੀ, ਤੁਸੀਂ ਜਾਣ ਤੋਂ ਇਨਕਾਰ ਕਰਦੇ ਹੋ। ਪਰ ਕਬੀਰ ਸਾਹਿਬ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਭਾਈ ਇਹ ਹੁਕਮ ਇਹ ਫੁਰਮਾਨ ਸਿਕੰਦਰ ਲੋਧੀ ਦਾ ਨਹੀਂ, ਇਹ ਤਾਂ ਮੇਰੇ ਅਕਾਲ ਪੁਰਖ ਦਾ। ਜੇ ਸਿਕੰਦਰ ਲੋਧੀ ਦਾ ਫੁਰਮਾਨ ਹੁੰਦਾ ਤੇ ਮੈਂ ਇਨਕਾਰ ਕਰ ਦਿੰਦਾ, ਪਰ ਜੇ ਅਕਾਲ ਪੁਰਖ ਦਾ ਫੁਰਮਾਨ ਹੈ ਤੇ ਮੈਂ ਕਿਵੇਂ ਇਨਕਾਰ ਕਰਾਂ। ਨਾਲੇ ਇਹ ਕਿਹਾ ਤੇ ਨਾਲੇ ਸਿਪਾਹੀਆਂ

ਤੇ ਬਾਦਸ਼ਾਹ ਕਹਿੰਦਾ ਫਿਰ ਕਬੀਰ ਤੂੰ ਰਾਮ ਦਾ ਨਾਮ ਛੱਡ ਦੇ ਤੂੰ ਮੁਸਲਮਾਨ ਮੁਸਲਮਾਨ ਬਣ ਕੇ ਰਹਿ ਤੇ ਕਬੀਰ ਸਾਹਿਬ ਕਹਿਣ ਲੱਗੇ ਨਹੀਂ ਮੈਂ ਰਾਮ ਦਾ ਨਾਮ ਨਹੀਂ ਛੱਡਣਾ।

ਤੇ ਸਿਪਾਹੀਆਂ ਨੇ ਕਬੀਰ ਸਾਹਿਬ ਨੂੰ ਪਾਣੀ ਵਿਚ ਸੁੱਟਿਆ। ਇਕ ਵਾਰੀ ਤਾਂ ਕਬੀਰ ਸਾਹਿਬ ਪਾਣੀ ਦੇ ਥੱਲੇ ਚਲੇ ਗਏ, ਪਰ ਜਦੋਂ ਦੁਬਾਰਾ ਪਾਣੀ ਦੇ ਉੱਤੇ ਆਏ ਤੇ ਉਹ ਲੋਹੇ ਦੀਆਂ ਜੰਜੀਰਾਂ ਟੁੱਟ ਚੁੱਕੀਆਂ ਸਨ। ਪਾਣੀ ਤੇ ਇਕ ਮ੍ਰਿਗਸ਼ਾਲਾ ਵਿਛ ਗਈ। ਕਬੀਰ ਸਾਹਿਬ ਚੌਂਕੜਾ ਮਾਰ ਕੇ ਮ੍ਰਿਗਸ਼ਾਲਾ ਤੇ ਬੈਠ ਗਏ। ਆਪ ਬਿਆਨ ਕਰਦੇ ਨੇ, ਇਕ ਐਸੀ ਗੰਗਾ ਦੀ ਲਹਿਰ ਆਈ ਕਿ ਮੇਰੀ ਲੋਹੇ ਦੀ ਜੰਜੀਰ ਆਪਣੇ ਆਪ ਟੁੱਟ ਗਈ।

ਕਬੀਰ ਸਾਹਿਬ ਕਹਿੰਦੇ ਨੇ ਹੈ ਭਾਈ ਜਿੱਥੇ ਕੋਈ ਤੇਰੀ ਰੱਖਿਆ ਕਰਨ ਵਾਲਾ ਨਹੀਂ ਉੱਥੇ ਉਹ ਰਾਮ ਉਹ ਅਕਾਲ ਪੁਰਖ ਤੇਰੀ ਰੱਖਿਆ ਕਰੇਗਾ ਜਿਸ ਤਰ੍ਹਾਂ ਪਾਣੀ ਦੇ ਵਿੱਚ

ਆਪੇ ਹੀ ਹਵਾ ਜੇ ਅਕਾਲ ਪੁਰਖ ਨੇ ਮੈਨੂੰ ਸਾੜਨਾ ਹੈ ਤੇ ਬਚਾ ਕੋਈ ਨਹੀਂ ਸਕਦਾ ਜੇ ਉਹਨੇ ਮੇਰੀ ਰੱਖਿਆ ਕਰਨੀ ਤੇ ਫਿਰ ਮੈਨੂੰ ਕੋਈ ਸਾੜ ਨਹੀਂ ਸਕਦਾ।

ਗੌਣ ਕਿਸੇ ਨੂੰ ਸਾੜਦੇ ਨਟਵਟ ਖੇਲੇ ਸਾਰੰਗ ਪਾਨ ਇਹ ਤਾਂ ਜਿਸ ਤਰ੍ਹਾਂ ਇੱਕ ਬਾਜੀਗਰ ਕਟਪੁਤਲੀ ਦਾ ਨਾਚ ਕਰਾਂਦਾ ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਇਹ ਦੁਨੀਆ ਬਣਾਈ ਕਟਪੁਤਲੀ ਦੀ ਤਰ੍ਹਾਂ ਸਾਰੀ ਦੁਨੀਆ ਨੂੰ ਨਚਾ ਰਿਹਾ ਕੋਈ ਪਾਪ ਕਰ ਰਿਹਾ ਕੋਈ ਪੁੰਨ ਕਰਦਾ ਕੋਈ ਜ਼ੁਲਮ ਕਰਦਾ ਕੋਈ ਸਹਿੰਦਾ

ਸਭ ਕਹਿੰਦੇ ਨੇ ਐ ਭਾਈ ਮੈਂ ਤਾਂ ਦੋ ਅੱਖਰ ਫੜੇ ਨੇ ਰਾਰਾ ਤੇ ਮੰਮਾ ਆਰਾਮ ਰਾਮ ਦਾ ਨਾਮ ਜਪਣਾ ਉਹਨੂੰ ਆਪਣਾ ਆਪ ਭੇਟ ਕੀਤਾ ਜੇ ਰਾਮ ਹੋਵੇਗਾ ਤੇ ਆਪੇ ਮੇਰੀ

0: ਲੱਕੜਾਂ ਨੂੰ ਅੱਗ ਲਾ ਦਿੱਤੀ। ਸਾਰਾ ਦਿਨ ਲੱਕੜਾਂ ਬਲਦੀਆਂ ਰਹੀਆਂ। ਸ਼ਾਮ ਨੂੰ ਸਵਾਹ ਦਾ ਢੇਰ ਰਹਿ ਗਿਆ। ਪਾਣੀ ਦੇ ਨਾਲ ਸਵਾਹ ਦੇ ਢੇਰ ਨੂੰ ਠੰਡਾ ਕਰਕੇ ਜਿਸ ਵਕਤ ਸਵਾਹ ਫੋਲੀ ਕਿ ਕਬੀਰ ਦੀਆਂ ਹੱਡੀਆਂ ਲੱਭ ਲਈ। ਪਰ ਜਦੋਂ ਸਵਾਹ ਦਾ ਢੇਰ ਫੋਲਿਆ ਤੇ ਥੱਲੇ ਕਬੀਰ ਸਭ ਚੌਂਕੜਾ ਮਾਰ ਕੇ ਬੈਠੇ ਹੋਏ, ਮੱਥਾ ਜਿਹੜਾ ਅੱਗੇ ਨਾਲ ਵੀ ਪਿਆ ਦੂਣਾ ਚਮਕਦਾ, ਪਰ ਇਹਨਾਂ ਨੂੰ ਹਾਲੇ ਵੀ ਭਰੋਸਾ ਨਹੀਂ ਆਇਆ। ਕਬੀਰ ਸਭ ਕਹਿੰਦੇ ਨੇ ਕਿ ਜਦੋਂ ਅੱਗ ਵਿਚੋਂ ਵੀ ਸਾਡੇ ਰਾਮ ਨੇ ਰੱਖਿਆ ਕੀਤੀ ਤਾਂ ਇਹਨਾਂ ਲੋਕਾਂ ਨੇ ਮੇਰੇ ਹੱਥ ਪੈਰ ਬੰਨ ਕੇ ਮੈਨੂੰ ਮਸਤ ਹਾਥੀ ਦੇ ਅੱਗੇ ਸੁੱਟ ਦਿੱਤਾ। ਭਗਤ ਜੀ ਬਿਆਨ ਕਰਦੇ ਨੇ,
1: ਪੂਜਾ ਬਾਂਧ ਮਿਲਾ ਕਰ ਡਾਰਿਓ।
0: ਪੂਜਾ ਬਾਹਾਂ ਨੂੰ ਕਹਿੰਦੇ, ਮੇਰੀਆਂ ਬਾਹਾਂ ਬੰਨ ਕੇ ਮੈਨੂੰ ਹਾਥੀ ਦੇ ਅੱਗੇ ਸੁੱਟ ਦਿੱਤਾ।

ਪਰ ਉਹ ਜਿਹੜਾ ਹਾਥੀ ਉਹ ਕਬੀਰ ਸਾਹਿਬ ਨੂੰ ਲਤਾੜਦਾ ਨਹੀਂ। ਬੜੀ ਕੋਸ਼ਿਸ਼ ਕੀਤੀ ਪਰ ਉਹ ਜਿਹੜਾ ਹਾਥੀ ਅਗਲੇ ਦੋਨੋਂ ਪੈਰ ਨਵਾ ਕੇ ਕਬੀਰ ਸਾਹਿਬ ਨੂੰ ਮੱਥਾ

0: ਕਾਜੀ ਨੂੰ ਹਾਲੇ ਵੀ ਸਮਝ ਨਹੀਂ ਆਈ। ਉਹ ਹਾਥੀ ਇਹਨਾਂ ਲੋਕਾਂ ਨੂੰ ਇੱਕ ਸਵਾਲ ਕਰਦਾ ਹੈ,
1: ਕਿਆ ਅਪਰਾਧ ਸੰਤ ਹੈ ਕੀ ਨਾ।
0: ਹਾਥੀ ਕਹਿੰਦਾ ਇਸ ਕਬੀਰ ਦਾ ਅਪਰਾਧ ਕੀ ਹੈ, ਇੰਨਾ ਹੀ ਕਿ ਇਹ ਪਰਮੇਸ਼ਰ ਦਾ ਨਾਮ ਜਪਦਾ ਹੈ, ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ ਉਹਨੂੰ

ਨਹੀਂ ਤੁਰਦਾ। ਜਦੋਂ ਬਹੁਤ ਕੁੰਡੇ ਪਏ ਹਾਥੀ ਨੇ ਮੁਹਾਵਤ ਨੂੰ ਥੱਲੇ ਸੁੱਟਿਆ, ਸਿਪਾਹੀਆਂ ਨੂੰ ਲਤਾੜਦਾ ਜੰਗਲ

ਤੇ ਉਪਦੇਸ਼ ਮੰਗਿਆ। ਕਬੀਰ ਸਾਹਿਬ ਕਹਿਣ ਲੱਗੇ, ਭਾਈ ਅਕਾਲ ਪੁਰਖ ਨੇ ਬਾਦਸ਼ਾਹੀ ਦਿੱਤੀ ਤੇ ਉਹਦੇ ਬੰਦਿਆਂ ਨੂੰ ਤੰਗ ਨਾ ਕਰ, ਤੂੰ ਵੀ ਉਹਦਾ ਸਿਮਰਨ ਕਰ, ਤੇਰਾ ਵੀ ਪਾਰ ਉਤਾਰਾ ਹੋ ਜਾਏਗਾ। ਇਸ ਤਰ੍ਹਾਂ ਜਿਹੜੇ ਵੀ ਰਾਮ ਦੀ ਓਟ ਲੈਂਦੇ ਨੇ, ਰਾਮ ਉਹਨਾਂ ਦੀ

ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ। ਰੇ ਮਨ ਤੇਰੋ ਕੋ ਨਹੀਂ, ਰਾਤ ਦਿਨ ਜਿਨ੍ਹਾਂ ਲਈ ਤੂੰ ਮਜ਼ੂਰੀਆਂ ਕਰਦਾ ਫਿਰਦੇ ਹਨ, ਜਿਨ੍ਹਾਂ ਬਾਲ ਬੱਚਿਆਂ ਲਈ ਪਰਿਵਾਰ ਲਈ ਤੂੰ ਰਾਤ ਦਿਨ ਭੱਜਿਆ ਫਿਰਦੇ, ਯਾਦ ਰੱਖ ਅੰਤ ਵੇਲੇ ਤੇਰੀ ਕਿਸੇ ਵੀ ਸਹਾਇਤਾ ਨਹੀਂ ਕਰਨੀ। ਜਿਤਨਾ ਮਰਜ਼ੀ ਹੈ ਕੋਈ ਭਾਰ ਖਿੱਚ ਲਵੇ ਘਰ ਦਾ ਬਾਹਰ ਦਾ, ਜਿਤਨੀਆਂ ਮਰਜ਼ੀ ਹਨ ਤੂੰ ਜ਼ਿੰਮੇਵਾਰੀ ਦੀਆਂ ਪੰਡਾਂ ਆਪਣੇ ਸਿਰ ਤੇ ਰੱਖ ਲੈ, ਜਿਤਨਾ ਮਰਜ਼ੀ ਹੈ ਤੂੰ ਇਹ ਖੇਚਲਾਂ ਦਾ ਭਾਰ ਖਿੱਚ ਲੈ, ਕਿਸੇ ਲਈ ਕਿਤਨਾ ਵੀ ਤੂੰ ਕੁਝ ਕਰ ਲਵੇਂ, ਪਰ ਯਾਦ ਰੱਖੀ ਅੰਤ ਵੇਲੇ ਤੇਰੀ ਕਿਸੇ ਵੀ ਸਹਾਇਤਾ ਨਹੀਂ ਕਰਨੀ। ਅੰਤ ਵੇਲੇ ਕੇਵਲ ਜਪਿਆ ਹੋਇਆ ਨਾਮ ਔਰ ਕੀਤੀ ਹੋਈ ਸੇਵਾ ਹੀ ਤੇਰੇ ਸੰਗ ਹੋਵੇਗੀ, ਤੇਰੇ ਨਾਲ ਹੋਵੇਗੀ। ਰੇ ਮਨ ਤੇਰੋ ਕੋ ਨਹੀਂ, ਖਿੰਚ ਲਏ ਜਿਨ ਭਾਰ, ਆਖਿਆ ਬਿਰਖ ਬਸੇਰੋ ਪੰਖ ਕੋ ਤੈਸੋ ਏ ਸੰਸਾਰ। ਜਿਸ ਤਰ੍ਹਾਂ ਥਾਂ ਥਾਂ ਤੋਂ ਇਕੱਠੇ ਹੋ ਕੇ ਇੱਕ ਬ੍ਰਿਸ਼ ਤੇ ਆ ਕੇ ਪੰਛੀ ਇਕੱਠੇ ਹੋ ਜਾਂਦੇ ਹਨ, ਇਹ ਬਿਰਖ ਬਸੇਰੋ ਪੰਖ ਕੋ ਤੈਸੋ ਏ ਸੰਸਾਰ। ਇਹ ਸੰਸਾਰ ਵੀ ਐਸਾ ਹੀ ਹੈ, ਆਖਿਆ ਰਾਮ ਰਸ ਪੀਆ ਰੇ। ਇਨ੍ਹਾਂ ਵਿੱਚੋਂ ਬਾਈ ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਹੈ, ਪ੍ਰਭੂ ਦੀ ਭਗਤੀ ਕੀਤੀ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੋ ਜੁੜਦਾ ਹੈ, ਆਖਿਆ ਉਹਨਾਂ ਕੋਲ ਪੁੱਛ ਕੇ ਤਾਂ ਵੇਖ, ਉਹ ਆਨੰਦ, ਉਹ ਰਸ, ਉਹ ਉਹਨਾਂ ਦਾ ਸੁਆਦਲਾ ਜੀਵਨ, ਉਹਨਾਂ ਕੋਲੋਂ ਪੁੱਛ ਕੇ ਵੇਖ ਕਿਤਨੀਆਂ ਖੁਸ਼ੀਆਂ ਮਾਣਦੇ ਹਨ ਜੋ ਪਰਮੇਸ਼ਰ ਦੀ ਭਗਤੀ ਕਰਦੇ ਹਨ। ਰਾਮ ਰਸ ਪੀਆ ਰੇ, ਜਿਨ੍ਹਾਂ ਨੇ ਨਾਮ ਦਾ ਰਸ ਪੀ ਲਿਆ ਫਿਰ ਰਾਮ ਰਸ ਪੀਆ ਰੇ, ਜਹ ਰਸ ਵਿਸਰ ਗਏ ਰਸ ਔਰ, ਫਿਰ ਉਹਨਾਂ ਨੂੰ ਦੁਨੀਆਂ ਦੇ ਰਸ ਵਿਸਰ ਗਏ ਹਨ। ਉਹਨਾਂ ਨੂੰ ਸੋਝੀ ਪੈ ਗਈ ਹੈ ਕਿ ਜਗਤ ਦੀ ਪ੍ਰੀਤ ਇਹ ਮਤਬਲੀ ਪ੍ਰੀਤ ਹੈ, ਕੱਚੀ ਪ੍ਰੀਤ ਹੈ। ਮਨੁੱਖ ਸਾਰੀ ਉਮਰ ਜਿਨ੍ਹਾਂ ਲਈ ਕਰਦਾ ਰਹਿੰਦਾ ਨਾ, ਜਦੋਂ ਪੰਜ ਭੂਤਕ ਸਰੀਰ ਵਿੱਚੋਂ ਪ੍ਰਾਣ ਪੰਖੇਰੂ ਉੱਡ ਜਾਂਦੇ ਹਨ, ਤਾਂ ਫਿਰ ਇਸ ਸਰੀਰ ਨੂੰ ਸ਼ਮਸ਼ਾਨ ਭੂਮਿਕਾ ਲਿਜਾ ਕੇ ਅਗਨ ਭੇਟ ਕਰ ਦਿੱਤਾ ਜਾਂਦਾ। ਬਸ ਸੰਬੰਧੀਆਂ ਦੀ, ਆਪਣਿਆਂ ਦੀ ਬਸ ਇਤਨੀ ਕੋਈ ਸਾਂਝ ਹੈ, ਜਦੋਂ ਤੇਰੀ ਇਸ ਪੰਜ ਭੂਤਕ ਦੇਹੀ ਨੂੰ ਅਗਨ ਭੇਟ ਕੀਤਾ ਤੇ ਸਾਰੇ ਸੰਬੰਧ ਤੇਰੇ ਟੁੱਟ ਗਏ। ਮ੍ਰਿਤਕ ਭਏ ਦਸੇ ਬੰਧ ਛੂਟੇ, ਤੇ ਨਾਲ ਕਿਹੜੀ ਵਸਤੂ ਗਈ? ਆਖਿਆ ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾਂਪਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੇ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਰ ਮੈਂ ਉਧਾਰੀ। ਭਾਈ ਨਾਲ ਤਾਂ ਨਾਮ ਹੀ ਜਾਂਦਾ ਹੈ, ਤੇ ਹਟੜੇ ਬਾਜ਼ਾਰ ਸੌਦਾ ਕਰਨ ਮਨ ਜਾ ਰਿਹਾ। ਇਹ ਸੰਸਾਰ ਇੱਕ ਤ੍ਰੇ ਹਟੜਾ ਬਾਜ਼ਾਰ ਹੈ, ਬਾਜ਼ਾਰਾਂ ਵਿੱਚ ਬਾਜ਼ਾਰ ਹੈ, ਤੇ ਵਣਜਾਰਾ ਇਹ ਜੀਵ ਸੌਦਾ ਕਰਨ ਲਈ ਆਇਆ। ਆਖਿਆ ਬਈ ਆਉਣਾ ਉਹਨਾਂ ਦਾ ਹੀ ਸਫਲ ਹੋਵੇਗਾ, ਸੱਚ ਵੱਖਰ ਜਿਨੀ ਲੱਦਿਆ ਸੇ ਸੱਚੜੇ ਪਾਸ਼ਾਰ। ਉਹ ਸੱਚੇ ਵਪਾਰੀ ਹਨ ਜਿਨ੍ਹਾਂ ਨੇ ਸੰਸਾਰ ਤੇ ਆ ਕੇ ਨਾਮ ਦਾ ਵਣਜ ਕੀਤਾ, ਕਰਨੀ ਕਮਾਈ ਕੀਤੀ ਹੈ, ਆਪਣਾ ਜੀਵਨ ਸਵੱਛ ਕੀਤਾ ਨਾਮ ਜਪ ਜਪ ਕੇ, ਸੇਵਾ ਕਰਕੇ। ਇਸ ਲਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿ ਰਹੇ ਹਨ, ਜਗਤ ਮੇ ਝੂਠੀ ਦੇਖੀ ਪ੍ਰੀ, ਬੇਸ਼ੱਕ ਤੂੰ ਕਰਮ ਕਾਂਡ ਕਰਕੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਕੋਈ ਕਰਮ ਕਾਂਡ ਕਰਕੇ ਕਿਤਨੀ ਵੀ ਵੱਡੀ ਉਮਰ ਕਰ ਲਵੇ, ਨਵਾਂ ਖੰਡਾਂ ਵਿੱਚ ਜਾਣੀ ਹੈ, ਫਿਰ ਇਤਨਾ ਵਿਦਵਾਨ ਹੋ ਜਾਵੇ, ਇਤਨਾ ਵਕਤਾ ਬਣ ਜਾਵੇ ਕਿ ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਈ, ਜਿੱਥੇ ਉਹ ਜਾਵੇ ਸਾਰੇ ਲੋਕ ਉਸਦੇ ਮਗਰ ਲੱਗ ਫਿਰਨ। ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਹਜ਼ੂਰ ਕਹਿੰਦੇ ਹਨ ਚੰਗਾ ਨਾਂ ਪੈਦਾ ਕਰਕੇ ਜਸ ਵੀ ਲੈ ਲਵੇ ਸੰਸਾਰ ਵਿੱਚੋਂ, ਪਰ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ। ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤਾਂ ਆਖਿਆ ਬਈ ਦਰਗਾਹ ਵਿੱਚ ਇਹਨਾਂ ਗੱਲਾਂ ਦਾ ਕੌਡੀ ਵੀ ਮੁੱਲ ਨਹੀਂ ਪੈਣਾ। ਇਸ ਲਈ ਦਰਗਾਹ ਵਿੱਚ ਤਾਂ ਉਹਨਾਂ ਦਾ ਹੀ ਮੁੱਲ ਹੈ,
ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ। ਦਰਗਾਹ ਵਿਚ ਤਾਂ ਨਾਮ ਜਪਣ ਵਾਲਿਆਂ ਦਾ ਮੁੱਲ ਪਵੇਗਾ ਬਾਈ, ਜਿਨ੍ਹਾਂ ਨੇ ਨਾਮ ਦਾ ਧਨ ਇਕੱਠਾ ਕੀਤਾ। ਇਸ ਲਈ ਹਜ਼ੂਰ ਕਹਿੰਦੇ ਹਨ, ਜਗਤ ਮੇਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਆ ਸਿਕੰਦਰ ਪਾਤਸ਼ਾਹ ਨੇ ਸਾਰੀ ਧਰਤੀ ਦਾ ਰਾਜ ਜਿੱਤ ਲਿਆ, ਪਰ ਮਨ ਨੂੰ ਸ਼ਾਂਤੀ ਨਹੀਂ ਆਈ, ਸੁਖ ਨਹੀਂ ਮਿਲਿਆ, ਸੰਤੋਖ ਨਹੀਂ ਆਇਆ। ਯਤਨ ਕੀਤਾ ਬਈ ਮੈਂ ਸਾਰੀ ਸ੍ਰਿਸ਼ਟੀ ਦਾ ਰਾਜ ਤਾਂ ਪ੍ਰਾਪਤ ਕਰ ਲਿਆ, ਤੇ ਚੰਗਾ ਹੋਵੇ ਜੇ ਇਹ ਸਦਾ ਲਈ ਮੈਂ ਇੱਥੇ ਰਹਿੰਦੀ ਦੁਨੀਆਂ ਤੱਕ ਰਾਜ ਭੋਗਦਾ ਰਹਾਂ, ਮਰਾਂ ਨਾ। ਤਾਂ ਕਿਸੇ ਨੇ ਕਿਹਾ, ਬਈ ਜੇ ਤੈਨੂੰ ਆਬੇ ਹੀ ਯਾਤ ਮਿਲ ਜਾਏ ਨਾ, ਤੇ ਤੂੰ ਕਦੇ ਨਹੀਂ ਮਰੇਗਾ, ਅਮਰ ਹੋ ਜਾਏਗਾ। ਹੁਣ ਆਬੇ ਹੀ ਯਾਤ ਦੀ ਭਾਲ ਕਰਨ ਲਈ ਚੱਲ ਪਿਆ, ਪਰ ਪਿਆਰੀ ਸਾਧ ਸੰਗਤ, ਦੁਨੀਆਂ ਦੇ ਸੁਖ ਦੁਨੀਆਂ ਦੇ ਰਾਜ ਭਾਗ ਮਿਲ ਜਾਂਦੇ ਹਨ, ਕੋਈ ਵੱਡੀ ਗੱਲ ਨਹੀਂ ਹੈ, ਪਰ ਪਰਮੇਸ਼ਰ ਦੇ ਨਾਮ ਦਾ ਆਵੇ ਯਾਤ ਮਿਲਣਾ, ਇਹ ਉਹਦੀ ਕਿਰਪਾ ਹੋਵੇ ਤਾਂ ਮਿਲ ਸਕਦਾ। ਆਵੇ ਯਾਤ ਤੱਕ ਪਹੁੰਚ ਵੀ ਗਿਆ, ਅੰਮ੍ਰਿਤ ਤੱਕ ਪਹੁੰਚ ਗਿਆ, ਭੁੱਖ ਭਰ ਕੇ ਪੀਣ ਲੱਗਾ, ਤੇ ਪਰਮੇਸ਼ਰ ਨੇ ਇੱਕ ਐਸੀ ਰਚਨਾ ਰਚੀ ਕਿ ਇੱਕ ਇਲ ਆ ਕੇ ਉੱਥੇ ਆ ਕੇ ਬਹਿ ਗਈ, ਕਹਿਣ ਲੱਗੀ ਆ ਕੀ ਕਰ ਰਹੇ, ਆ ਵੇਖ ਮੇਰੀ ਕੀ ਦਸ਼ਾ ਹੋਈ ਹੋਈ ਹੈ, ਕਿਵੇਂ ਮੈਨੂੰ ਕੋੜ ਪਿਆ ਹੋਇਆ, ਨਾ ਮੇਰੀ ਮੌਤ ਆਉਂਦੀ ਹੈ, ਨਾ ਮੈਂ ਸੁਖ ਦਾ ਸਾਹ ਲੈ ਸਕਦੀ ਹਾਂ। ਜੇ ਤੂੰ ਵੀ ਅੰਮ੍ਰਿਤ ਪੀ ਲਿਆ ਤਾਂ ਤੇਰਾ ਵੀ ਇਹੀ ਹਾਲ ਹੋਵੇਗਾ। ਬੁੱਕ ਭਰ ਕੇ ਪੀਣ ਹੀ ਲੱਗਾ ਸੀ ਕਿ ਉਹ ਬੁੱਕ ਡੋਲ ਕੇ ਆ ਗਿਆ, ਕਿਉਂਕਿ ਨਾਮ ਪਰਮੇਸ਼ਰ ਦੀ ਕਿਰਪਾ ਨਾਲ ਹੀ ਪ੍ਰਾਪਤ ਹੋ ਸਕਦਾ। ਕਿਸੇ ਨੇ ਬੜੇ ਪਿਆਰ ਨਾਲ ਲਿਖਿਆ, ਸਾਹ ਸਿਕੰਦਰ ਢੂੰਡੇ ਆਬੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਕਦੀ ਨਾ ਪੀਤਾ ਪਿਆਲਾ ਆਪਣੇ ਦਸਤ ਭਰ, ਵਜੀਦਾ ਕੌਣ ਸਾਈ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ। ਤੇ ਹਜ਼ੂਰ ਦੀ ਬਾਣੀ ਵੀ ਬਖਸ਼ਿਸ਼ ਕਰਦੀ ਹੈ, ਭਾਈ ਇਹ ਪਰਮੇਸ਼ਰ ਦੀ ਬੰਦਗੀ ਇਹ ਵੱਡਿਆਂ ਭਾਗਾਂ ਨਾਲ ਨਸੀਬ ਹੁੰਦੀ ਹੈ। ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਸ਼ੰਦਗੀ, ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਸਿਕੰਦਰ ਪਾਤਸ਼ਾਹ ਆ ਕੇ ਬਿਮਾਰ ਪੈ ਗਿਆ, ਬੜੇ ਬੜੇ ਹਕੀਮ ਡਾਕਟਰ ਆ ਰਹੇ ਹਨ, ਬਚਾਉਣ ਦਾ ਯਤਨ ਕਰ ਰਹੇ ਹਨ। ਆਖਿਆ, ਜਿਤਨੀ ਮੈਂ ਦੌਲਤ ਇਕੱਠੀ ਕੀਤੀ ਹੈ ਬੇਸ਼ੱਕ ਸਾਰੀ ਲੱਗ ਜਾਵੇ, ਪਰ ਮੈਨੂੰ ਕੁਝ ਸਵਾਸ ਮਿਲ ਜਾਣ, ਪਰ ਮਿਲੇ ਨਹੀਂ। ਜਦੋਂ ਸਾਰਿਆਂ ਨੇ ਜਵਾਬ ਦੇ ਦਿੱਤਾ ਤਾਂ ਸਿਕੰਦਰ ਨੇ ਇੱਕ ਆਖਰੀ ਖੁਆਇਸ਼ ਪ੍ਰਗਟ ਕੀਤੀ, ਆਖਿਆ ਜਦੋਂ ਮੇਰੀ ਅਰਥੀ ਜਾ ਰਹੀ ਹੋਵੇ ਮੇਰੇ ਹੱਥ ਪੈਰ ਨੰਗੇ ਰੱਖਣਾ। ਮੈਂ ਦੁਨੀਆਂ ਮੈਂ ਆਪ ਤਾਂ ਨਹੀਂ ਸਮਝ ਸਕਿਆ, ਪਰ ਦੁਨੀਆਂ ਸਮਝ ਜਾਏ ਕਿ ਇਤਨਾ ਚੱਕਰਵਰਤੀ ਪਾਤਸ਼ਾਹ ਜਾ ਰਿਹਾ ਪਰ ਨਾਲ ਕੁਝ ਵੀ ਨਹੀਂ ਲੈ ਜਾ ਸਕੇ। ਨਾਲ ਕਿਹੜੀ ਵਸਤੂ ਜਾਏਗੀ? ਨਾਲ ਜਾਏਗਾ ਬਾਈ ਪਰਮੇਸ਼ਰ ਦਾ ਨਾਮ। ਇਸੇ ਲਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਜਗਤ ਮੇਂ

ਹੱਥਾਂ ਵਿੱਚ ਭਾਈ ਕੋਈ ਕੀੜਾ ਹੀ ਆ ਕੇ ਬਣੇਗਾ। ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੇ ਜੋ ਪਰੈ ਐਸੀ ਚਿੰਤਾ ਮੇ ਜੋ ਮਰੈ ਸਰਪ ਜੂਨ ਵੱਲ ਵੱਲ ਹੁੰਦਾ। ਇਸ ਲਈ ਕਿਤਨਾ ਕੁ ਇਕੱਠਾ ਕਰ ਜਿਤਨੀ ਤੇਰੀ ਬਿਰਤੀ ਨਾ ਵਿਗੜੇ, ਤੇਰਾ ਨਿਤਨੇਮ ਦਾ ਸਮਾਂ ਐਵੇਂ ਨਾ ਚਲਾ ਜਾਵੇ, ਕਿਉਂਕਿ ਕੁਝ ਨਾਲ ਵੀ ਲੈ ਜਾਣਾ ਤੂੰ ਤੇ ਨਾਲ ਪਰਮੇਸ਼ਰ ਦਾ ਨਾਮ ਜਾਣਾ। ਇਸ ਲਈ ਅਸੀਂ 24,000 ਸਵਾਸ ਰੋਜ਼ ਦੇ ਲੈਂਦੇ ਹਾਂ, ਇਨ੍ਹਾਂ ਵਿੱਚੋਂ ਸਵਾਸਾਂ ਦਾ ਦਸਵੰਧ ਜੋ 2.5 ਘੰਟੇ ਸਮਾਂ ਬਣਦਾ ਉਹ ਅਸੀਂ ਗੁਰੂ ਦੇ ਲੇਖੇ, ਇਹ ਗੁਰੂ ਕਾ ਕਰਜ਼ ਹੈ ਸਾਡੇ ਸਿਰ ਤੇ, ਇਹ ਤਾਂ ਅਸੀਂ ਉਤਾਰਨਾ ਹੀ ਉਤਾਰਨਾ। ਆਖਿਆ ਜੇ ਇਸ ਤੋਂ ਵੱਧ ਸਮਾਂ ਕੱਢੇਗਾ ਤਾਂ ਗੁਰੂ ਨਾਨਕ ਦੇ ਬੈਂਕ ਵਿੱਚ ਇਹ ਸਮਾਂ ਤੇਰਾ ਜਮਾ ਹੈ, ਜਦੋਂ ਮਰਜ਼ੀ ਹੈ ਬਾਈ ਇਹ ਸਹਾਇਤਾ ਤੂੰ ਪ੍ਰਾਪਤ ਕਰ ਸਕਣਾ। ਇਸ ਲਈ ਇਨ੍ਹਾਂ ਸਵਾਸਾਂ ਨੂੰ ਜਪ ਜਪ ਕੇ ਬਾਈ ਸਫਲ ਕਰਨਾ। ਅੱਗੇ ਪੁੱਛਿਆ ਜਾਣਾ ਕਿਤਨੇ ਕੁ ਸਵਾਸ ਬਾਈ ਜਪ ਜਪ ਕੇ ਸਫਲ ਕੀਤੇ। ਆ ਬੈਂਕ ਵਿੱਚੋਂ ਲੋਨ ਲਈਦਾ ਨਾ, ਉਹਦਾ ਵਿਆਜ ਦੇਣਾ ਪੈਂਦਾ, ਤੇ ਅਸੀਂ ਵੀ ਸਵਾਸਾਂ ਰੂਪੀ ਲੋਨ ਲੈ ਕੇ ਆਏ ਹਾਂ ਤੇ ਸਵਾਸਾਂ ਦਾ ਵਿਆਜ ਦੇਣਾ ਹੀ ਪਏਗਾ। ਜੇ ਨਹੀਂ ਦੇਵਾਂਗੇ ਤਾਂ ਫਿਰ ਪਕੜੇ ਜਾਵਾਂਗੇ। ਫਿਰ ਹਜ਼ੂਰ ਕਹਿੰਦੇ ਹਨ ਆਪੀਨੇ ਭੋਗ ਭੋਗ ਕੇ ਹੋਏ ਬਸਮਰ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ। ਕਿਉਂਕਿ ਮਨੁੱਖ ਜਿਤਨੀਆਂ ਵੀ ਸਿਆਣਪਾਂ ਕਰਦਾ ਸੰਸਾਰ ਵਿੱਚ ਆ ਕੇ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਤਨੀਆਂ ਵੀ ਸਿਆਣਪਾਂ ਹਨ ਇਹ ਆਪਣੇ ਗਲਾਂ ਵਿੱਚ ਆਪ ਫਾਈ ਪਾ ਲੈਂਦਾ, ਫਿਰ ਦੁਖੀ ਹੁੰਦਾ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਦ ਪਰੇ, ਆਪੀਨੇ ਭੋਗ ਭੋਗ ਕੇ ਹੋਏ ਬਸਮਰ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ। ਅੱਗੇ ਕਰਣੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਹਿ ਰਵਾਇਆ, ਮਨ ਅੰਧੇ ਜਨਮ ਗਵਾਇਆ। ਇਸ ਲਈ ਭਾਈ ਇਸ ਜਨਮ ਨੂੰ ਗੁਆਣਾ ਨਹੀਂ, ਜਪ ਜਪ ਕੇ ਜਨਮ ਨੂੰ ਸਫਲ ਕਰਨਾ। ਇਹ ਸਾਡੀ ਜਨਮਾਂ ਦੀ ਸੁੱਤੀ ਹੋਈ ਸੁਰਤ ਨੂੰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਗਾ ਰਹੇ ਹਨ। ਐ ਮਨੁੱਖ ਤੂੰ ਜਾਗ, ਜਗਤ ਤੁਮੇ ਝੂਠੀ ਦੇਖੀ ਪ੍ਰੀਤ, ਜਗਤ ਦੀਆਂ ਪ੍ਰੀਤਾਂ ਝੂਠੀਆਂ ਪ੍ਰੀਤਾਂ ਨੀ। ਐਵੇਂ ਤੈਨੂੰ ਸਾਰੇ ਕਹਿੰਦੇ ਹਨ ਭਾਈ ਕੋਈ ਅਪਦਾ ਪਵੇ ਮੈਂ ਤੇਰੇ ਲਈ ਸਭ ਕੁਛ ਵਾਰ ਦੇਵਾਂਗਾ, ਪਰ ਪਤਾ ਉਦੋਂ ਹੀ ਲੱਗਦਾ ਜਦੋਂ ਸਾਰੇ ਆਸਰੇ ਟੁੱਟ ਜਾਂਦੇ ਹਨ, ਇੱਕ ਪਰਮੇਸ਼ਰ ਦਾ ਆਸਰਾ ਰਹਿ ਜਾਂਦਾ। ਤੇ ਫਿਰ ਜਦੋਂ ਮਨੁੱਖ ਨਿਮਰਤਾ ਦੇ ਨਾਲ ਸੱਚੇ ਦਿਲੋਂ ਅਰਦਾਸ ਕਰਦਾ ਤਾਂ ਪਰਮੇਸ਼ਰ ਦੀ ਪ੍ਰੀਤ ਇਹ ਲੋਕ ਪਰਲੋਕ ਸਵਾਰ ਦਿੰਦੀ ਹੈ।

ਆਪ ਜੀ ਦੀਆਂ ਪ੍ਰਮੁੱਖ ਭਗਤ ਹਾਜ਼ਰੀਆਂ ਪਰਦਿਆਂ ਵਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਕਰਦੇ ਹਾਂ। ਅੰਮ੍ਰਿਤਮਈ ਕੀਰਤਨ ਸਰਵਣ ਕਰਦੇ ਹਾਂ। ਮਾਈ ਭਾਈ ਜੀ ਨੇ ਮਾਇਆ ਤੇ ਕੀਤੀ ਬਖਸ਼ਿਸ਼ ਕਰਨੀ। ਸਰਬੱਤ ਨੂੰ ਆਪਣੇ ਦਰ ਘਰ ਤੋਂ ਨਾਮ ਦੀ ਦਾਸ ਚਰਨਾਂ ਦੀ ਪ੍ਰੀਤੀ ਹਰ ਮੈਦਾਨ ਹਰ ਕਾਰਜ ਫਤਿਹ ਬਖਸ਼ਿਸ਼ ਕਰਨੀ। ਆਪਣੇ ਪਾਵਨ ਪਵਿੱਤਰ ਉਪਦੇਸ਼ ਸਾਡੇ ਸਰਬੱਤ ਦੇ ਹਿਰਦੇ ਵਿੱਚ ਵਸਾਉਣ ਦੀ ਪਾਲਤਾ ਕਰਨੀ। ਵਾਹਿਗੁਰੂ ਜੀ ਕਾ